ਪਾਏ ਜਮਜਨ ਸਹੇ ਸਦਾ ਦੁਆਏ ਜਨਮਨ ਜੋਏ ਹਰ ਕੀਰਤਨ ਲਾਈ ਹਮੇ ਵਾਰ ਸਾਜ ਲਾਈ ਸਦਾ ਰਹੇ ਹਰ ਨਾਨ ਲਾਈ ਸਤਗੁਰ ਸੇਵੇ ਸੇ ਜਨ ਨਿਰਮਲ ਭਵਿਤਾ ਮਨ

ਜਿਸ ਦਾ ਪਿੰਡ ਪੁਰਾਣ ਹੈ ਦਸ ਕੀ ਸਰਕਾਰ ਉਹ ਕਿਉਂ ਮਨ ਹੋਵੇ ਸਾਰੀਏ ਹਰ ਕੇਰ ਦੇ ਧਾਰ ਨਾਮ ਮਿਲੇ ਪਤ ਪਾਈਐ ਨਾਮ ਨੇ ਸੁਖ ਹੋਏ ਸਤਿਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਏ ਸਤਿਗੁਰ ਤੇ ਜੋ ਮੋਹ ਫੇਰੇ ਭਰਮ ਦੇ ਨਟ ਕੰਨ ਧਰਤ ਅਸਮਾਨ ਝੱਲੇ ਫਿਰ ਬਿਸ਼ਟਾ ਪਏ ਪਛਾਨ।

ਮੇਰੇ ਪਿਆਰਿਆ ਸਤਸੰਗ ਸਤਿਗੁਰ ਭਾਲ ਸਤਸੰਗਤ ਲਾਗ ਹਰ ਧਿਆਈਐ ਹਰ ਹਰ ਚੱਲੇ ਤੇਰੇ ਨਾਲ ਮਨ ਕਰਹ ਲਾਵੜ ਭਾਗੀਆ ਹਰੇਕ ਨਦਰ ਨਿਹਾਲ ਆਪ ਛੜਾਏ ਸੁਤੀਐ ਸਤਿਗੁਰ ਚਰਨ ਸੰਭਾਲ ਮਨ ਕਰਹ ਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰਨਾਨਦ ਨਾਮ ਨਿਧਾਨ

ਕਦੇ ਨਾ ਉਤਰੇ ਗੁਰਸੇਵਾ ਸਬਦ ਸੰਭਾਲ ਮਨ ਪੰਖੀ ਮਨ ਕਰਹਲ ਹਰ ਤਰਵਰ ਪੁਰਖ ਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗੋੜੀ ਬੁਆਰੇ ਰੇ ਮਹਲਾ ਪੰਜਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਜਬ ਮਨ ਮੈਂ ਕਰ ਤੋ ਗੁਮਾਨਾ

ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜਿਤ ਹਰ ਕਿਸੋ ਜੀ ਕਰੇ ਤੋ ਇਸ ਘਰ ਕੀ ਕੀਮਤ ਭਰੀ ਕਨਕ ਰਾਵ ਨੇ ਸਾਹਿਬ ਕਿਸੇ ਕਹਿ ਆਪੇ ਬੁਝ ਵਿਵਹਾਰ ਆਪੇ ਬੁਝ

ਲਾਗਾ ਤੇ ਸੁਖੋ ਮਿਲਿਆ ਜਿਸ ਮਸਤਕ ਭਾਗਾ ਤਿਸ ਕੇ ਹਿਰਦੇ ਰਬਿਆ ਸੋਏ ਮਨ ਤਨ ਸੀਤਲ ਨੀਚਲ ਹੋਵੇ ਐਸਾ ਕੀਰਤਨ ਕਰ ਮਨ ਮੇਰੇ ਇਉਂ ਜੋ ਕਾਮ ਤੇਰੇ ਰਹਾਓ ਜਾ ਜਬਤ ਭਉ ਪਦ ਜਾਏ ਤਾਬਤ ਮਨੁ ਆ ਬੈਠਾਏ ਜਾ ਜਬਤ ਫਿਰ ਦੁਖ ਨਾ ਲਾਗੈ ਜਾ ਜਬਤ ਇਹ ਮੈਂ ਭਾਗੈ ਜਾਸ ਜਬਤ ਬਸ ਆਵੇ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾ ਜਬਤ ਇਹ ਤ੍ਰਿਸ਼ਨਾ ਪੂਜੈ ਜਾ ਜਬਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟੇ ਅਪਰਾਧ ਜਾ ਜਬਤ ਹਰ ਹੋਵੇ ਸਾਧ ਜਾਸ ਜਬਤ ਮਨ ਸੀਤਲ ਹੋਵੇ ਜਾਸ ਜਬਤ ਮਲ ਸਗਲੀ ਖੋਵੈ

ਜਾ ਸਜਬਦ ਕਮਲ ਸਿੱਧਾ ਹੋਏ ਗੁਰਸਬਦ ਰਿਸ਼ਟ ਸਭ ਉਪਰ ਕਰੀ ਜਸ ਕੈ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਸ ਸਤਿਗੁਰ ਪੂਰਾ ਗੋੜੀ ਮਹੱਲਾ ਪੰਜਵਾਂ।

ਕੁਰਬਾਨ ਹੈ ਗੌੜੀ ਮਹੱਲਾ ਪੰਜਵਾਂ ਪ੍ਰਥਮ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ ਕੁੜਾ ਮਸੰਗ ਜੋਰਿਆ ਭੋਜਨ ਅਨਕ ਪ੍ਰਕਾਰ ਬੋ ਕਪਰੇ ਸਰ ਪਰ ਗਮਨ ਕਰੇ ਗੇ ਬਪਰੇ ਕਮਨ ਸਥਾਨ ਜੋ ਕਬੋ ਡਟਰ

ਤਾਂ ਸੰਗਤ ਸਾਧ ਗੁਣ ਰਸ ਅਨੁਪਨ ਗ੍ਰਹਿ ਸਦੇਵ ਵਸ ਤੈ ਪਉ ਭਰਮ ਸੁਗਨ ਚਿੰਤਾ ਗੁਣ ਜਾਵਣ ਮਿਰਤ ਨ ਹੋਤਾ ਤੈ ਸਦਾ ਆਨੰਦ ਅਨਹਦ ਆਕਾਰੇ ਭਗਤ ਬਸੇ ਕੀਰਤਨ ਆਧਾਰੇ ਪਰ ਬ੍ਰਹਮ ਕਾ ਅੰਤ ਨ ਪਾਰ ਗੁਣ ਗੁਣਤਾ ਕਾ ਵਿਚਾਰ ਕਹੁ ਨਾਨਕ ਜਿਸ ਕਿਰਪਾ ਕਰੇ ਨਿਚਲ ਥਾਨ ਸਾਧ ਸੰਗ ਤਰੈ ਗੌੜੀ ਮਹੱਲਾ ਪੰਜਵਾਂ ਜੋ ਸਮਾਰੇ ਸੋਈ ਸੂਰਾ ਜੋ ਸਮਾਰੇ ਸੋਈ ਪੂਰਾ ਜੋ ਸਮਾਰੇ ਤਿਸ ਵਡਿਆਈ ਜੋ ਸਮਾਰੇ ਤਿਸ ਕਾ ਦੁੱਖ ਜਾਈ ਐਸਾ ਕੋਈ ਜਿ ਦੁਬਦਾ ਮਾਰ ਗਵਾਹ ਵਹਿ ਸਿਰ ਮਾਰ ਰਾਜੋਗ ਕਮਾਵੈ ਰਹਾਓ

ਦਰਗਹਿ ਸੱਜੈ ਜੋਸ ਮਾਰੇ ਸਤਨਵੰਤਾ ਜੋਸ ਮਾਰੇ ਸਪਤਵੰਤਾ ਜੋਸ ਮਾਰੇ ਸੋਈ ਜਤੀ ਜੋਸ ਮਾਰੇ ਤੇ ਸੋਭੈ ਗਤੀ ਜੋਸ ਮਾਰੇ ਤਿਸ ਕਾਇਆ ਗਨੀ ਜੋਸ ਮਾਰੇ ਸੁਨੇ ਚਿਰਤਨੀ।

ਸੁਗਿਆਨੀ ਜਿਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਸਾਥ ਨਾ ਪਰ ਕੋਟ ਕਰਮਾ ਜਾਪ ਤਪ ਕਰ ਇਸ ਮਾਰੀ ਬਿਨ ਜਨਮ ਨਾ ਮਿਟ ਇਸ ਮਾਰੀ ਬਿਨ ਜਮਤੇ ਨਹੀਂ ਛੁੱਟੇ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਸਮ

ਕੁਕਰ ਕਾਮ ਸਾਖਤ ਬੇਸੁਆ ਪੂਤ ਨੇ ਨਾਮ ਬੈਨ ਸਿਮਰਨ ਜੈਸ ਸਿੰਘ ਸਤਾਰਾ ਬੁਲ ਕੂਰ ਸਖਤ ਮੁਖ ਕਾਰਾ ਬੈਨ ਸਿਮਰਨ ਗਰਦ ਬਗੀ ਨਿਆਈ ਸਾਖਤ ਥਾਨ ਭ੍ਰਿਸ਼ਟ ਫਿਰਾਹੀ ਬੈਨ ਸਿਮਰਨ ਕੁਕਰ ਹਰ ਕਾਇਆ ਸਖਤ ਲੋਭੀ ਬੰਧ ਨਾ ਪਾਇਆ ਬੈਨ ਸਿਮਰਨ ਹੈ ਆਤਮ ਘਾਤੀ ਬੇਨ ਸਿਮਰਨ ਹੈ ਆਤਮ ਕਹਤੇ ਸਖਤ ਨੀਚ ਤਿਸ ਕੁਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ ਕਹੁ ਨਾਨਕ ਗੁਰ ਜਗਤ ਤਰਾਇਆ ਗੋੜੀ ਮਹੱਲਾ ਪੰਜਵਾਂ ਗੁਰ ਕੇ ਬਚਨ

ਗੁਰ ਵੇ ਬਚਨ ਪਾਇਆ ਨਾ ਨਿੰਦ ਜਿਨ ਜਿਨ ਕਿਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਆ ਜਮ ਕੀ ਪਾਸਾ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ।

ਨਾਰਾਇਣ ਹਰ ਰੰਗ ਰੰਗ ਉਹ ਜਪ ਜੇ ਵਾਹਰ ਏਕ ਮੰਗੋ ਰਹਾਉ ਤਜ ਹਉਮੈ ਗੁਰ ਗਿਆਨ ਭਾਜੋ ਮਿਲ ਸੰਗਤ ਧੁਰ ਕਰ ਮਿਲੇ ਕਿਓ ਜੋ ਦਿਸ ਸੋ ਸੰਗ ਨ ਗਇਓ ਸਖਤ ਮੂੜ ਲਗੇ ਪਚ ਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੁਟਮ ਦੇ ਕਿਨੇ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ।

ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾਏ ਨ ਸੰਗ ਅੰਧ ਨਾ ਜਾਣੀ ਹੋ ਸੰਚੋ ਖੜਤਾ ਸਗਲੀ ਅਬਦ ਬਿਹਾਨੀ ਰਹਾਓ ਹਾਂ ਸੂਰਾ ਪ੍ਰਧਾਨ ਹੋ ਕੋ ਨਾਹੀ ਮੁਝ ਸਮਾਨੀ ਜੋ ਬਨਵੰਤ ਚਾਰ ਕੁਲੀਰ ਨਾ ਮਨ ਮਹਿ ਹੋਏ ਗੁਮਾਨੀ।

ਸਤਰ ਜਾਮ ਸੱਚ ਪਛਾਣਿਆ ਸੱਚ ਕੀਮਤ ਸਦਾ ਨੋ ਧਨ ਸ਼ਬਦ ਨਿਹੋ ਨਵੇ ਲੋ ਨਾਨਕ ਨੰਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਅਚ ਪੋਨੀ ਜੀਓ ਹਮ ਕਰ ਸਜਨ ਆਇਆ।

ਸੱਚ ਜਪ ਸੱਚ ਲਾਹੋ ਕਰ ਜੋੜ ਸਾਥਨ ਕਰ ਬਿਨੰਤੀ ਰਹਿਣ ਦਿਨ ਰਸ ਪਿੰਨਿਆ ਨਨ ਪਿਰ ਧਨ ਕਰੇ ਰਲਿਆ ਇਸ ਮੇਰੀ ਪੁੰਨਿਆ ਗੋੜੀ।

ਕਿਨ ਕਿਨੂੰ ਪਰਗਲੇ ਕਾ ਨਦਰ ਸਾਚੇ ਕਰਮ ਪੂਰੇ ਪਾਇਆ ਨਾਨਕ ਨਾਮ ਮਹਾਰਸ ਮੀਟ ਗੁਰਪੂਰੇ ਸੱਚ ਪਾਇਆ ਰਾਗ ਗੋੜੀਪੁਰ ਵੀ

ਬਿਨ ਪਲ ਰਹ ਨਾ ਸਕੇ ਜੀਉ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੇ ਗੁਰ ਬਿਨ ਮੈਲ ਨਾ ਪਾਈਐ ਜੋ ਗੁਰ ਕਹਿ ਸੋਈ ਪਰ ਕੀ ਜੈ ਤਿਸ ਨਾਗਨ ਬੁਝਾਈਐ ਹਰ ਸਾਜੇ ਸੋਈ ਤਿਸ ਬਿਨਿਆ ਵਰਨਾ ਕੋਈ ਬਿਨ ਸੇਵਿਆ ਸੁਖ ਨ ਪਾਏ ਨਾਨਕ ਸਾ ਤਨ ਮਿਲੇ ਮਿਲਾਈ ਜਿਸ ਨੂੰ ਆਪ ਮਿਲਾਏ ਤਨ ਰਹਿਣ ਸੁਹੇਲੜੀਆ ਜੀਓ ਹਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਵ ਕਰ ਜੀਓ ਵਿੱਚੋਂ ਆਪ ਗੁਆਏ ਵਿੱਚੋਂ ਆਪ ਗੁਆਏ ਹਰ ਗੁਣ ਗਾਏ ਅੰਦਨ ਲਾਗਾ ਭਾਓ।

ਆਪੇ ਬਖਸ਼ਣਹਾਰਾ ਅਵਗਣ ਬਖਸ਼ਣਹਾਰਾ ਕਾਮਣਾ ਕੰਤ ਪਿਆਰਾ ਕਟਗੜ ਰਹਿ ਸਮਾਈ ਪ੍ਰੇਮ ਪ੍ਰੀਤ ਪਾਇ ਭਗਤੀ ਪਾਈਐ ਸਤਿਗੁਰ ਬੂਝ ਬੁਝਾਈ ਸਦਾ ਆਨੰਦ ਰਹਿ ਦਿਨ ਰਾਤੀ ਅੰਦਰ ਰਹਿ ਲੈ ਬੁਲਾਈ।

ਗੁਰ ਵਿਚਾਰੇ ਗੁਰਮ ਹੋਵੇ ਰਾਮ ਨਾਮ ਖਾਣੇ ਆਪ ਤਰੇ ਕੁਲ ਤਾਰੇ ਨਾਨਕ ਨਾਮ ਬਸ ਘਟ ਅੰਤਰ ਗੁਰਮੁਖ ਮਿਲੇ ਪਿਆਰੇ ਰਾਮ ਨਾਮ ਬਿਨ ਕੁਦਰਦਾ ਹੀ ਜੀਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਾਪਾਰਾ ਰਾਮ ਨਾਮ ਵਾਪਾਰਾ ਗਮਿਆ ਪਾਰਾ ਗੁਰਮਤਿ ਧਨ ਪਾਈਐ।

ਘਰ ਬੈਠਿਆ ਹਰ ਪਾਏ ਸਦਾ ਚਿੱਤ ਲਾਏ ਸਹਿਜ ਸਤ ਸੁਭਾਏ ਗੁਰ ਕੀ ਸੇਵਾ ਸੱਚੀ ਗੁਰ ਕੀ ਸੇਵਾ ਕਰੀ ਸੁਖਾਲੀ ਜਿਸਨੂੰ ਆਪ ਕਰਾਏ ਨਾਮ ਬਿਜੈ ਨਾਮ ਜਮੈ ਨਾਮ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੁਰਬ ਲੇਖਿਆ ਪਾਏ ਹਰ ਕਾ ਨਾਮ ਮਿੱਠਾ ਪਿਰਾ ਜੀ ਹੋ ਜਾ ਚੱਕ ਚਿੱਤ ਲਾਏ ਰਸਨਾ ਹਰ ਰਸ ਚੱਕ ਮੁਇ ਜੀਉ ਅਨਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰ ਭਾਏ ਰਸਨਾ ਸਬਦ ਸੁਹਾਏ

ਚਾਕਰੀ ਵਡਾਣੀ ਖਰੀ ਦੁਖਾ ਲਿਆ ਵਿਵੇਚ ਧਰਮ ਗਵਾਏ ਮਾਇਆ ਬੰਧਨ ਟਿਕ ਨਾਹੀ ਖਿਨ ਖਿਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁੱਖ ਤਦ ਚੁੱਕੇ ਜਾ ਗੁਰ ਸਭ ਦੀ ਚਿਤ ਲਾਏ ਮਨ ਮੁਗ ਮੁਗਦ ਗਵਾਰ ਪਿਰਾ ਜੀਓ ਸਬਦ ਮਾਨ ਨਾ ਵਸਾਏ ਮਾਇਆ ਕਾ ਪ੍ਰਾਮ ਅੰਧ ਪਿਰਾ ਜੀਓ ਹਰ ਮਾਰਗ ਉਪਾਏ ਕਿਉਂ ਮੁਰਗ ਪੋਏ ਬਿਨ ਸਤਿਗੁਰ ਭਾਏ ਮਨ ਗਿਆ ਪਗਣਾਏ ਹਰ ਗਚਾ ਕਰ ਸਦਾ ਸੁਹੇਲੇ ਗੁਰਚਰਨ ਚਿਤ ਲਾਏ ਜਿਸਨੋ ਹਰ ਜੀਓ

ਗੌੜੀ ਮਹੱਲਾ ਪੰਜਵਾਂ। ਮੋਹਨ ਤੇਰੇ ਉੱਚੇ ਮੰਦਰ ਮਹਿਲੇ ਪਰ, ਮੋਹਨ ਤੇਰੇ ਸੋਨ ਦੁਆਰ ਜਿਉ ਧਰਮਸਾਲਾ, ਧਰਮਸਾਲੇ ਪਰ ਦਇਆਲ ਠਾਕੁਰ ਸਦਾ ਕੀਰਤਨ ਗਾਵੇ।

ਸਫਲ ਫਲ ਆਸਣ ਪਰਿਵਾਰੇ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਂ ਲਿਆ ਅਭਿਮਾਨ ਜਿਨੀ ਦਰਸ਼ਨ ਪਾਇਆ ਜਿਨੀ

ਸਕੀ ਵਸਿ ਆਇਆ ਫਿਰ ਛੁੜ ਨਾ ਜਾਈ ਇਹ ਰੀਤ ਭਲੀ ਭਗਵੰਤ ਹੈ ਨਾਨਕ ਜਰਾ ਮਰਨ ਪੈ ਨਰਕ ਨਿਵਾਰੈ ਬਲੀਤ ਕਰੇ ਤੇ ਸੁਜੰਤ।

ਗਾਈਐ ਕਲ ਕਲੇਸ਼ ਮਿਟ ਬ੍ਰਹਮਨ ਸੇ ਮਾਨ ਚੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਕੀਏ ਸੁਖੈ ਜੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੇ ਦਸ ਬਰਗਨ ਬੇਗੁਥਾਨ ਸਬਾਏ ਕੁਚਲ ਹੋ ਹਰ ਸੰਤ ਜਨਾ ਸੰਗ ਸਮਰਤ ਪੁਰਖ ਮਿਲਾਏ ਨਾਨਕ ਤਿੰਨ ਮਿਲਿਆ ਸੁਰਜਨ ਸੁਖ ਦਤ ਸਿਵਟ ਭਾਗੀ ਮਾਏ ਸਖੀ ਨਾਲ ਬਸਾਂ ਸਖੀ ਨਾਲ ਵਸਣਾ ਆਪਾਂ ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ ਮੇਰਾ ਮੰਤਨ ਹਰ ਸੰਘ ਹਿਲਿਆ ਸੁਣ ਸਕੀਏ ਮੇਰੀ ਨੀਂਦ ਭਾਲੀ ਮੈਂ ਆਪਣਾ ਨਾ ਪਿਆਰ ਮਿਲਿਆ

ਗੁਰਦੇਵ ਸਗੋ ਗਿਆਨ ਪੰਜਨ ਗੁਰਦੇਵ ਬੰਦ ਬਸੋਦਰਾ ਗੁਰਦੇਵ ਦਾਤ ਹਰ ਨਾਮ ਉਪਦੇਸ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤਪਦ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨਾ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਾ ਪਿਓ ਤਿਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ ਗੁਰਦੇਵ ਨਾਨਕ ਹਰ ਨਮਸਕਾਰ ਸਲੋਕ ਆਪੇ ਕਿਆ ਕਰਾਇਆ ਆਪੇ ਕਰਨਾ ਜੋਗ ਨਾਨਕੇ ਕੋ ਰਬ ਰਹਿਆ ਦੂਸਰੋ ਅਨਹੋਗ ਪੌੜੀ ਓਮ ਸਾਧ ਸਤਿਗੁਰ ਨਮਸਕਾਰ ਆਦਿ ਬੰਦ ਅੰਤ ਨਿਰੰਕਾਰ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਣਦਾ ਆਪੇ ਹੀ ਜਾਸਨ ਆਪਣੇ ਆਪ ਆਪ ਹੋ ਪਾਇਓ ਆਪੇ ਬਾਪ ਆਪ ਹੀ ਮਾਇਓ ਆਪੇ ਸੁਖ ਮੈਂ ਆਪੇ ਸੂਲ ਲਖ ਨਾ ਜਾਏ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲ ਤੇਰੇ ਸੰਤਨ ਕੇ ਮਨ ਹੋਏ ਰਵਾ।

ਗੁਰਮੁਖਿਓ ਆਕਾਰਾਇ ਕਹਿਆ ਬ੍ਰਹਮਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਤਾਰੰ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ।

ਕਉ ਨਾਨਕ ਕਿਰਪਾ ਭਾਈ ਪੰਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁੱਖ ਬਾਤੋ ਅਨਕ ਜੁਗਤ ਸ਼ਾਸਤਰ ਕਰ ਭਾਤੋ ਗਿਆਨੀ ਸੋਏ ਜਾ ਕੇ ਦ੍ਰਿੜ ਸੋ ਕਹਿਤ ਸੁਣਤ ਕਾਸ਼ ਜੋਗ ਨਾ ਹੋ ਗਿਆਨੀ ਰਹਿਤ

ਵਿਕਾਰ ਬਹੁਤੇ ਜਮਕ ਜੇਵਰੀ ਮਿੱਟੀ ਮਾਇਆ ਰੰਗ ਭਰਾਮ ਕੇ ਮੋਹੇ ਨਹਿ ਬੁਝੇ ਸੁਪ੍ਰਭ ਸਾਧੂ ਸੰਗ ਲੈ ਕੇ ਖੰਤ ਨਾ ਛੁੱਟੀਏ ਕੱਚ ਭੀਤ ਨਾ ਸੁਧ

ਸਰ ਯਾ ਭਾਉ ਜਲ ਤਰਨਾ ਜੇ ਜਨਮ ਨਾ ਆਵੈ ਹੈ ਸੋ ਇਕ ਨਾ ਬਲੇ ਮਨ ਹੈ ਪਰੋ ਜਈਆ ਜਨਮ ਮਹਾਰੀ ਹੈ ਗੁਰਪੁਰਬ ਟੇਕ ਨਾਨਕ ਤੇ ਸੁਖ ਪਾਇਆ ਜਗ ਹੀਰ ਏਕ ਸਲੋਕ।

ਬੈਠੇ ਦੇਵਤਿਆਂ ਦਰਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੂੰ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੂੰ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਦਨੂੰ ਜੋਧ ਮਹਾਬਲ ਸੂਰਾ ਗਾਵਣ ਤੁਦਨੂੰ ਖਾਣੀ ਚਾਰੇ ਗਾਵਣ ਤੁਦਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਦਨੂੰ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ।

ਤ੍ਰਿਪਤਾਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ

ਇਸ ਪਾਛੇ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ।

ਤੁਧ ਬਿਨ ਆਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ।

ਅਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨੇ ਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸਿਰ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾਹਿਕਾ

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ।

ਅਮਰੇ ਦੁਸ਼ਟ ਸਭੈ ਤੁਮ ਗਾਵੋ, ਆਪ ਹਾਦੈ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਵਾਰ, ਸੇਵਕ ਸਿੱਖ ਸਭਾਏ ਕਰਤਾਰ, ਮੋਰ ਇੱਛਾ ਨਿਜ ਕਰਦੈ ਕਰਿਐ, ਸਭ ਬੈਰਣ ਕੋ ਆਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾਡ ਕੋਈ ਅਵਰ ਨਾ ਧਿਆਵੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ, ਸੇਵਕ ਸਿੱਖ ਹਮਾਰੇ ਤਾਰੀ ਆਹ, ਚੁਨ ਚੁਨ ਸਾਤਰ ਹਮਾਰੇ ਮਾਰੀ ਆਹ, ਆਪ ਹਾਦੈ ਮੁਝੇ ਉਭਰਿਆ,

ਕੇਵਿਧ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾ ਸਰੂਪ ਸਿਅੰਭਵ ਅਭਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸਤੁਜਤਾ ਬਿਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਠਾਰੇ ਜੋ ਕਲ ਕੋ ਇੱਕ ਬਾਰ ਧਿਆਇ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਅਰਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨੇ ਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਾਵਾਇ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਵਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦ ਲਿਹੋ ਉਭਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ੈ ਕਰਤਾ ਸ੍ਰੀ ਹਸਤੁਜਾ ਪਹੇ ਦਿਆਲਾ ਪੂਰਨ ਕਰਾ ਗ੍ਰੰਥ ਤਗਾਲਾ ਮਨ ਬਾਂਚਤ ਬਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰ ਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਥ ਆਵਈ ਦੁਖ ਦਰਦ ਭਉ ਨਿਗਣਾ ਤਿੰਨਰ ਕੇ ਰਹਿ ਅਯਾਕੀ ਇੱਕ ਬਾਰ ਚਾਪਾਈ ਕਹੋ ਕਹਿ ਚਾਪਾਈ ਸੰਬਤ ਸਤਰਾ ਸਹਿਸ ਪਣਜੈ ਅਰਧ ਸਹਿਸ ਮੰਤੀਨ ਕਹਿ ਜਾਇ ਬਹਾਦਰ ਸੁਦੀ ਅਸ਼ਟਮੀ ਰਭ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਬਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ 405 ਚਰਿਤ੍ਰ ਸਮਾਪਤ ਹਮ

ਮਿਸ਼ਨ ਭਗਤ ਕੀ ਇਹ ਫਲ ਹੋਈ, ਆਦਿ ਬਿਆਦ ਸ਼ਬ ਸਕੇ ਨਾ ਕੋਈ, ਸੰਮਤ ਸਤਰਾ ਸਹਿਸ ਪਛਾਵਨ, ਹਾੜ ਵਧੀ ਪ੍ਰੈਥਮ ਸੁਖ ਦਾਵਨ, ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ, ਨੇਤਰ ਤੁੰਕੇ ਚਰਨ ਤਰ, ਸਤਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ, ਸਾਧ ਅਸਾਧ ਜਾਨੋ ਨਹੀਂ, ਵਾਦ ਸੁਵਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ।

ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ

ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਠ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਾਹੈ ਨਾਨਕ ਤੈ ਸੁਖ ਹੋਵਾ, ਤੇ ਤੇ ਘਰ ਅਨਹਦ ਵਾਜੇ, ਅਣਦ ਸੁਣੋ ਵਡ ਭਾਗੀ ਹਾਉ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਧ ਨਿਧ ਰਾਹ ਗੁਰੂ ਉਧਾਰੋ, ਤਮ ਸੰਸਾਰ

ਛੱਡ ਜਾਹੇ ਭਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ।

ਮਾਨਵ ਕਿਰਪਾ ਕਰੇ ਜਿਸ ਨੂੰ ਇਹ ਵਾਧੇ ਜਗ ਮੈਂ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਬਹਿਰਦਾਸ ਜੀਓ ਪਿੰਡ ਸਾਹਿਬ।

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ, ਦੇ ਕੇ ਅੰਡਠ ਕੀਤਾ, ਤਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤਾ ਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ।

ਸਿੱਖਾਂ ਨੂੰ ਸਿੱਖੀ ਦਾਨ, ਗੇ ਸਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਵ ਦਾਨ, ਭਰੋਸਾ ਦਾਨ, ਅਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੁਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੁਭਾਵ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਤਾਣਿਆਂ ਦੇ ਤਾਨ, ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਰਮ ਤਬ ਆਪ ਜੀ ਪਿੱਤਰ ਬਾਣੀ ਸੋਧਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਵਾਂ ਸੇ ਸੁਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ। ਤਿਲ ਫੁਲ ਭੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁਖ ਸ਼ਾਂਤੀ ਚੜ੍ਹੀ ਗੁਰਦਾਤਾ ਬਖਸ਼ਣੀਆਂ। ਹਰਪ੍ਰੀਤ ਸੇਖੋਂ ਜਨਮ ਦਿਨ ਦੀ ਖੁਸ਼ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਲਖਵੀਰ ਸਿੰਘ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਨ। ਗੁਰਦੀਪ ਸਿੰਘ ਪਾਹਾ ਵੱਲੋਂ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਈ ਸ੍ਰੀ ਮੁਖਵਾ।

ਕਦ ਪਸੀ ਦੀਦਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ।

ਉਧਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋ ਹੀ ਹੈ ਸਭਨਾ ਦਾ ਵੇਸਾ ਸਤਨਾਮ।

ਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ

ਕਹਿ ਹੋਏ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਆ ਬੈ ਲੇਖਾ ਕਰ ਸਮਝਾਇਆ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਵਿੱਤਰ ਸੁਰ ਜੁੜ ਬੈਠੀ ਸਾਧ ਸੰਗਤ ਜੀ ਉਠਭਾਗੀ ਹੋ ਆਪ ਜੀ ਸੰਗਤ ਮਨ ਚ ਹਾਜ਼ਰੀ ਭਰ ਰਹੇ ਆਪ ਜੀ ਨੇ ਸੋਧਾ ਲਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਵਿੱਤਰ ਹੁਕਮ ਸਰਵਣ ਕੀਤੇ ਹਨ ਆਪਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੁਲੈ ਸਤਨਾਮ ਧੰਨ ਵਾਹਿਗੁਰੂ ਜੀ ਤੱਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਪ੍ਰਿਸ਼ਟ ਹੋਆ ਤੱਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਪ੍ਰਿਸ਼ਟ ਹੋਆ ਕੱਗੈ ਘਰ ਘਰ ਫਿਰੈ ਤੂੰ ਮੂੜੇ

वाहे गुरु जी का खालसा, वाहे गुरु जी की फतेह। गुरु स्वरूप साध संगत जी, एक बार फिर आप जी नाल फतेह दी सांझ करन दी आग्या इस उम्मीद नाल लवां भी ऐतकी कोई रसना वांझी ना रवे। गुरमुखो, दो वार रसना तो वाहिगुरु उचारण हुंदा है, दरगाह विच हाजरी लगदी है, जिन्हां दी दीवान विच फतेह हुंदी है कहिंदे ने उन्हां दी मैदान विच भी फतेह हुंदी है। इसलिए फतेह गजान लग्या संगना नहीं चाहीदा, चकना नहीं चाहीदा। बेनती प्रवान करो, जितने माई भाई गुरु चरणा विच बराजे हो प्यार नाल गज के आखिए वाहे गुरु जी का खालसा, वाहे गुरु जी की फतेह। जुगो जुग अटल दसा ही पातशाहियां दी जोत, सर्ब सांझी वालता दे लखायक शब्द गुरु धन। श्री गुरु ग्रंथ साहिब महाराज जी दी पवित्र हजूरी विच शशोभत आदरणीय सात संगत जी, बहुत वडभागे हो गुरु चरणा विच बराज के गुरु सवारियां तो गुरबाणी दे मनोर कीर्तन सरवण कर रहे सो। रागी प्रचारक ग्रंथी रोज ही संगत नू कहिंदे ने सात संगत तुसी वडभागे हो, इसलिए तुहाडा एक मिनट खर्च होवेगा। मैं श्री गुरु ग्रंथ साहिब दी बाणी विच्चों इनू कोड कर दिया कि सची मुची गुरबाणी अनुसार वो रूहां वड्डियां भागां वालियां हुंदियां ने जिन्हां नू इस प्रकार दा वातावरण श्री गुरु ग्रंथ साहिब दा प्रकाश गुरद्वारा साहिब लगे हुए दीवान जिथे गुरबाणी पाठ कीर्तन का प्रवाह चल रहा होवे उथे जो अवसर मिलता है तो वह सचमुच वडभागे होंदे ने। फरमान है वडभागी हर संगत पावे है, भागहीन भ्रम चोटा खावे, बिन भागा सतसंग ना लभे, बिन संगत मैल। मैं इनू थोड़ा जिहा खोल दिया, वड्डिया भागां नाल गुरु की संगत प्राप्त हुंदी है। खुशकिस्मत वह है जिसनू संगत प्राप्त हो गई है, बदकिस्मत वह है जिहड़ा संगत तो विरवा रह गया। भागहीन भ्रम चोटा खावे, थोड़ा जिहा सुरते जोर दिया जे, जिहड़े संगत विच नहीं आउंदे भागहीन ने उहनां नूं ठुड्डा नहीं लगदा बई अगे पत्थर पिया ठुड्डा लग के चोट वज जांदी है, जां ठुड्डा लगदा बैलेंस विगड़दा ते डिग पैंदे ने ते चोट लग जांदी है। नहीं, इह चोट कहड़ी है? इह चोट भी संगत विच आहिस्ता आहिस्ता उहनां दी तैयारी हुंदी है, थोड़ा थोड़ा करके उन्हां दे वकार जिहड़े ने मनफी हुंदे ने, अहंकार चकनाचूर हुंदा है, ते जिहड़ा साकत है वह संगत दा रस नहीं लैंदा। चोट केड़ी वजदी है मैं बेनती कर रहा, साकत हर रस साध ना जानिया, तिन अंतर हौमै कंडा है। अंदर हंकार दा कंडा हुंदा है, ज्यों ज्यों चलें चुभै दुख पावें। हुण ते समें बदल गए ना, ते नहीं ते आम मतलब पिंडां थावां ते इधर उधर विचरदिआं राह रूह एडे सोहणे नहीं सन हुंदे, कंडे वज जांदे सन। ते जदों कंडा वज जाए ना, सची मुची कंडा खुब जाए, ते गुरमुखो मैं सुनी सुनाई गल नहीं वापरी हुई दसना, बड़ी उन्हें दर्द करनी। जे ते बह जाना है ते दर्द रुक जानी है, ते जे फिर तुरना शुरू करना है ते दर्द वध जानी है।
ਕਿਉਂਕਿ ਵਜਨ ਪੈਂਦਾ। ਪੈਰ ਵਿੱਚ ਕੰਡਾ ਚੁੱਭਾ ਹੋਵੇ ਤੇ ਜੁੱਤੀ ਭਾਵੇਂ ਮਖਮਲੀ ਉੱਤੋਂ ਪਾ ਲਈਏ, ਦਰਦ ਜ਼ਰੂਰ ਹੁੰਦਾ। ਇਸੇ ਪ੍ਰਕਾਰ ਜਦੋਂ ਸਾਕਤ ਵਿਅਕਤੀ ਵਿਚਰਦਾ ਨਾ, ਉਹਦੇ ਅੰਦਰ ਹੰਕਾਰ ਦਾ ਕੰਡਾ ਚੁੱਭਦਾ। ਕਿਵੇਂ? ਇਹ ਜਿਹੜਾ ਸਾਹਮਣੇ ਉਹ ਗਰੀਬੜਾ ਜਿਹਾ ਬੰਦਾ ਆ ਰਿਹਾ ਨਾ, ਇਹ ਮੈਨੂੰ ਆਖੇਗਾ ਸਰਦਾਰ ਜੀ ਸਤਿ ਸ੍ਰੀ ਅਕਾਲ, ਇਹ ਮੈਨੂੰ ਆਖੇਗਾ ਨਮਸਤੇ, ਇਹ ਮੈਨੂੰ ਆਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਤੇ ਉਹਨੇ ਮਾਨ ਕਰ ਦਿੱਤਾ ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕੋਈ ਸਰਪ੍ਰਾਈਜ਼ ਥੋੜ੍ਹਾ, ਉਹ ਤੇ ਪਹਿਲਾਂ ਹੀ ਪ੍ਰਪੇਅਰ ਸੀ। ਜਿਹੜੀ ਚੀਜ਼ ਲਈ ਅਸੀਂ ਪਹਿਲਾਂ ਪ੍ਰਪੇਅਰ ਹੁੰਦੇ ਹਾਂ ਉਹਦਾ ਸਾਨੂੰ ਖੁਸ਼ੀ ਨਹੀਂ ਮਿਲਦੀ। ਆਮ ਤੌਰ 'ਤੇ ਤੁਸੀਂ ਜਦੋਂ ਕੁਝ ਅਚੀਵ ਕਰਦੇ ਹੋ ਤੇ ਤੁਸੀਂ ਸਰਪ੍ਰਾਈਜ਼ ਤਾਂ ਦਿੰਦੇ ਹੋ ਵੀ ਉਹ ਸਡਨਲੀ ਕਿਸੇ ਨੂੰ ਖੁਸ਼ ਕਰਨਾ, ਉਹਦਾ ਆਪਣਾ ਆਨੰਦ ਹੈ। ਹੁਣ ਜਿਹੜੇ ਬੰਦੇ ਨੇ ਪਹਿਲਾਂ ਹੀ ਆਪਣੇ ਆਪ ਨੂੰ ਤਿਆਰ ਕੀਤਾ ਵੀ ਮੈਂ ਸਾਰਿਆਂ ਤੋਂ ਸਤਿਕਾਰਯੋਗ ਹਾਂ, ਉਹ ਮੈਨੂੰ ਜਿਹੜਾ ਅੱਗੋਂ ਮਿਲੇ, ਪਿੱਛੋਂ ਮਿਲੇ, ਸੱਜਿਓਂ ਮਿਲੇ, ਖੱਬਿਓਂ ਮਿਲੇ, ਉਹ ਮੇਰੀ ਰਿਸਪੈਕਟ ਕਰੇ। ਜੇ ਉਹਨੇ ਕਰ ਦਿੱਤੀ ਤਾਂ ਕੁਛ ਨਹੀਂ ਹੋਣਾ, ਜੇ ਨਾ ਕੀਤੀ ਤਾਂ ਫਿਰ ਉਹ ਹਰਟ ਹੁੰਦਾ, ਉਹ ਕੰਡਾ ਹੰਕਾਰ ਦਾ, ਈਗੋ ਦਾ ਕੰਡਾ ਅੰਦਰ ਚੁੱਭਦਾ। ਜਿਵੇਂ ਜਿਵੇਂ ਉਹ ਸਮਾਜ ਵਿੱਚ ਵਿਚਰਦਾ ਹੈ ਤਿਵੇਂ ਤਿਵੇਂ ਉਹ ਕੰਡਾ ਹੋਰ ਚੁੱਭਦਾ। ਇਹਨ ਮੈਨੂੰ ਮੇਰਾ ਅਦਬ ਨਹੀਂ ਕੀਤਾ, ਇਹ ਮੈਨੂੰ ਮਿਲਣ ਵਾਸਤੇ ਪਹਿਲਾਂ ਉੱਠ ਕੇ ਖੜਾ ਨਹੀਂ ਹੋਇਆ, ਇਹ ਅਗਲ ਵਾਂਢੀ ਨਹੀਂ ਆਇਆ, ਇਹ ਹੰਕਾਰ ਦਾ ਕੰਡਾ ਹੈ। ਇਹਨੂੰ ਹਜ਼ੂਰ ਕਹਿੰਦੇ ਨੇ ਜਿਉਂ ਜਿਉਂ ਚੱਲੈ ਚੁੱਭੈ। ਜਿਵੇਂ ਜਿਵੇਂ ਸਾਕਤ ਵਿਚਰਦਾ ਉਹਦੇ ਅੰਦਰ ਹੰਕਾਰ ਦਾ ਕੰਡਾ ਚੁੱਭਦਾ। ਜਮ ਕਾਲ ਸਹਿ ਸਿਰ ਡੰਡਾ ਹੈ, ਦੂਜੇ ਪਾਸੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਉ ਖੰਡਾ ਹੈ। ਖੰਡਾ ਮੈਨੇ ਟੁਕੜੇ ਟੁਕੜੇ ਕਰ ਦੇਣਾ, ਉਹਨਾਂ ਦੇ ਦੁੱਖ, ਉਹਨਾਂ ਦਾ ਆਵਾਗੁਣ ਚੱਕਣਾ ਚੂਰ ਕਰ ਦਿੰਦਾ। ਮੈਂ ਇਹ ਆਗਿਆ ਲੈ ਕੇ ਤੁਹਾਡੇ ਸਾਹਮਣੇ ਇਹ ਪੰਕਤੀਆਂ ਥੋੜੀਆਂ ਜਿਹੀਆਂ ਐਕਸਪਲੇਨ ਕਰ ਰਿਹਾ, ਫਿਰ ਮੈਂ ਆਪਣੇ ਮੂਲ ਮੁੱਦੇ ਵੱਲ ਆਵਾਂਗਾ। ਵਡਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਉਹ ਬੈਰੂਨੀ ਚੋਟ ਨਹੀਂ ਹੁੰਦੀ ਵੀ ਇੰਜਰਡ ਹੋ ਜਾਂਦਾ, ਬਲੀਡਿੰਗ ਹੋਣ ਲੱਗ ਪੈਂਦੀ ਹੈ, ਨਹੀਂ, ਇਹ ਅੰਦਰੂਨੀ ਚੋਟਾਂ ਨੇ, ਅੰਦਰੋਂ ਚੋਟ ਵੱਜਦੀ ਹੈ, ਅੰਦਰੋਂ ਤਕਲੀਫ ਹੁੰਦੀ ਹੈ, ਹੰਕਾਰ ਨੂੰ ਚੋਟ ਵੱਜਦੀ ਹੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ। ਜੀ ਖਿਆਲ ਕਰਨਾ, ਗੱਲ ਸਮਝ ਵਿੱਚ ਆ ਜਾਏ। ਤੁਸੀਂ ਬਸਤਰ ਪਾਏ ਨੇ, ਮੈਂ ਬਸਤਰ ਪਾਏ ਨੇ, ਪ੍ਰਯੋਜਨ ਇਹ ਨਹੀਂ ਵੀ ਬਸਤਰ ਗੰਦੇ ਹੋ ਜਾਣ, ਪ੍ਰਯੋਜਨ ਹੈ ਇਹਨੇ ਨਗੇਜ਼ ਟੱਕ ਲਿਆ, ਪ੍ਰਯੋਜਨ ਹੈ ਕਿ ਮੈਂ ਅੱਛਾ ਲੱਗਾਂ। ਕੋਈ ਵਿਅਕਤੀ ਕੱਪੜੇ ਇਸ ਕਰਕੇ ਨਹੀਂ ਪਾਉਂਦਾ ਵੀ ਛੇਤੀ ਛੇਤੀ ਮੈਲੇ ਹੋ ਜਾਣ, ਪਰ ਕੱਪੜੇ ਬਾਵਜੂਦ ਫਿਰ ਵੀ ਮੈਲੇ ਹੋ ਜਾ ਕਿਵੇਂ ਹੋ ਜਾਂਦੇ ਨੇ ਜੀ? ਕੁਝ ਬਾਹਰੋਂ ਡਸਟ ਲੱਗਦੀ ਹੈ, ਮਿੱਟੀ ਘੱਟਾ ਹੈ, ਕਿਤੇ ਕੁਝ ਹੋ ਗਿਆ, ਕੁਝ ਅੰਦਰੋਂ ਸਾਡੇ ਬਦਨ ਦਾ ਜਿਹੜਾ ਪਸੀਨਾ ਆਦਕ ਹੈ ਉਹ ਲੱਗ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਹਜ਼ੂਰ ਕਹਿ ਰਹੇ ਨੇ ਨਾ, ਮੈਲ ਭਰੀਜੈ ਜੀਓ, ਉਹ ਮੈਲ ਮੱਤ ਤੇ ਕਿਵੇਂ ਲੱਗਦੀ ਏ? ਕੁਝ ਨਾ ਸੁਣਨ ਵਾਲਾ ਸੁਣ ਲਿਆ, ਨਾ ਵੇਖਣ ਵਾਲਾ ਵੇਖ ਲਿਆ, ਨਾ ਸੁੰਘਣ ਵਾਲਾ ਸੁੰਘ ਲਿਆ, ਨਾ ਛੂਹਣ ਵਾਲਾ ਛੂ ਲਿਆ, ਔਰ ਨਾ ਖਾਣ ਵਾਲਾ ਖਾ ਲਿਆ ਬਹਿਰੂਨੀ ਤੌਰ ਤੇ, ਔਰ ਕੁਝ ਅੰਦਰੋਂ ਫੁਰਨੇ ਉਸ ਤਰ੍ਹਾਂ ਦੇ ਗਲਤ ਆ ਗਏ। ਜਿਵੇਂ ਬਾਹਰੋਂ ਕੁਝ ਮਿੱਟੀ ਘੱਟਾ ਕੱਪੜੇ ਮੈਲੇ ਕਰਦਾ, ਕੁਝ ਅੰਦਰਲਾ ਪਸੀਨਾ ਕਰਦਾ, ਇਸੇ ਪ੍ਰਕਾਰ ਸਾਡੇ ਇਹ ਮੱਤ ਦੇ ਉੱਤੇ ਜਿਹੜੀ ਮੈਲ ਲੱਗਦੀ ਏ, ਜਿਹਨੂੰ ਹਜ਼ੂਰ ਕਹਿੰਦੇ ਨੇ ਭਰੀਐ ਮੱਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਕਿਆ ਬਾਤ ਹੈ! ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਜੀ ਹੁਣ ਖਿਆਲ ਕਰਨਾ, ਤੁਹਾਡੇ ਸਾਰਿਆਂ ਦੇ ਘਰਾਂ ਚ ਵਾਸ਼ਿੰਗ ਮਸ਼ੀਨਾਂ ਨੇ, ਲਾਂਡਰੀ ਕਰਦੇ ਹੋ, ਤੇ ਜੇ ਇੱਕ ਦਿਨ ਕੱਪੜੇ ਪਾ ਕੇ ਦੋ ਦਿਨ ਪਾ ਕੇ ਲਾ ਦਈਏ ਤੇ ਤੁਸੀਂ ਉਹਦੇ ਚ ਪਾਓ, ਸੈਟਿੰਗ ਹੋਈ ਹੁੰਦੀ ਏ, ਉਹਨੂੰ ਵਾਸ਼ ਕਰਕੇ ਪਾਸੇ ਕਰ ਦਿੰਦੀ ਹੈ। ਪਰ ਕੋਈ ਬੰਦਾ ਇੱਕ ਮਹੀਨਾ ਕੱਪੜੇ ਹੀ ਨਾ ਉਤਾਰੇ ਤੇ ਫਿਰ ਵਾਸ਼ਿੰਗ ਮਸ਼ੀਨ ਵਾਲੇ ਨਾਲ ਜਾ ਕੇ ਲੜੇ ਵੀ ਤੁਹਾਡੀ ਤਾਂ ਮਸ਼ੀਨ ਕੱਪੜੇ ਹੀ ਨਹੀਂ ਸਾਫ਼ ਕਰਦੀ, ਹੁਣ ਵਾਸ਼ਿੰਗ ਮਸ਼ੀਨ ਵਾਲੇ ਕੀ ਕਰਨ? ਕੱਪੜੇ ਥੋੜੇ ਮੈਲੇ ਹੋਏ, ਮਸ਼ੀਨ ਵਿੱਚ ਪਾ ਦਿੱਤੇ, ਉਹਨੇ ਧੋ ਦਿੱਤੇ,
ਮਤ ਤੇ ਸਵੇਰ ਤੋਂ ਲੌਡੇ ਵੇਲੇ ਤੱਕ ਮੈਲ ਲੱਗ ਗਈ, ਸੰਧਿਆ ਵੇਲੇ ਚੌਂਕੜਾ ਮਾਰ ਕੇ ਬੈਠ ਜਾਓ, ਇਹਨੂੰ ਟਕਾ ਦਿਓ 10-20-25 ਮਿੰਟ, ਜਿੰਨੀ ਕੁ ਲੱਗੀ ਹੈ ਓਨੀ ਕੁ ਲੈ ਜਾ, ਇਕੱਠੀ ਜ਼ਰੂਰ ਕਰਨੀ ਹੈ। ਜਦੋਂ ਇਕੱਠੀ ਕਰ ਲੈਂਦੇ ਹਾਂ, ਜਦੋਂ ਕੱਪੜੇ ਬਹੁਤ ਜ਼ਿਆਦਾ ਦਿਨ ਪਾ ਕੇ ਲਾਈਏ, ਫਿਰ ਮਸ਼ੀਨ ਰੋਕ ਕੇ ਢੱਕਣ ਚੁੱਕ ਕੇ ਥੋੜ੍ਹੇ ਰਗੜਨੇ ਪੈਂਦੇ ਨੇ, ਫਿਰ ਨਹੀਂ ਉਸ ਤਰ੍ਹਾਂ ਸਾਫ਼ ਹੁੰਦੇ। ਇਸ ਲਈ ਹਜ਼ੂਰ ਨੇ ਸਾਦਾ ਜਿਹਾ ਸਾਨੂੰ ਸਿਧਾਂਤ ਦਿੱਤਾ ਵੀ ਹੱਥਾਂ ਪੈਰਾਂ ਤੇ ਡਸਟ ਲੱਗ ਜਾਏ, ਮਿੱਟੀ ਕੱਟਾ ਲੱਗ ਜਾਏ, ਸਿੰਪਲ ਪਾਣੀ ਨਾਲ ਧੋ ਲਓ, ਉਹ ਉੱਤਰ ਜਾਏਗਾ। ਛੋਟੇ ਬੱਚੇ ਨੇ ਕੱਪੜਿਆਂ 'ਚ ਹਾਜ਼ਤ ਕਰ ਦਿੱਤੀ ਹੈ, ਯੂਰਨ ਡਿਸਚਾਰਜ ਕਰ ਦਿੱਤਾ ਹੈ, ਡਸਟ ਉਹਨੇ ਤਿਆਗ ਦਿੱਤੀ ਹੈ, ਹੁਣ ਪਾਣੀ ਨਾਲ ਕੰਮ ਨਹੀਂ ਚੱਲੇਗਾ, ਨਾਲ ਕੋਈ ਡਿਟਰਜੈਂਟ ਚਾਹੀਦਾ। ਜਿਵੇਂ ਸਧਾਰਨ ਤੌਰ 'ਤੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ, ਦੂਜੀ ਐਗਜ਼ਾਮਪਲ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਇਸੇ ਤਰ੍ਹਾਂ ਹਜ਼ੂਰ ਕਹਿਣ ਲੱਗੇ

ਜਦੋਂ ਜਦੋਂ ਪੰਥ ਜੀ ਵਿਧ ਬਣੇ ਨਾ ਇਸ ਤਰ੍ਹਾਂ ਗਾਉਣ ਦੀ ਗੁਣਗਨਾਨ ਦੀ, ਉਦੋਂ ਕਦੀ ਸੰਗੋ ਨਾ। ਤੇ ਜਿਹੜੇ ਇੱਧਰ ਵੀਰ ਬੈਠੇ ਨੇ, ਜਿੰਨਾ ਕੁ ਮੇਰਾ ਅਨੁਭਵ ਹੈ, ਜਦੋਂ ਇਸ ਤਰ੍ਹਾਂ ਗਾਉਣਾ ਪਏ ਉਦੋਂ ਬੀਬੀਆਂ ਨੂੰ ਫੋਲੋ ਕਰ ਲਿਆ ਕਰੋ। ਜਿਹੜੀ ਬੀਬੀ ਨੇ ਕਦੀ ਹਾਰਮੋਨੀਅਮ ਤੇ ਹੱਥ ਵੀ ਨਹੀਂ ਨਾ ਰੱਖਿਆ, ਉਹ ਵੀ ਤੁਹਾਨੂੰ ਸੁਰ ਚ ਮਿਲੇਗੀ। ਇਹ ਕੁਦਰਤ ਵੱਲੋਂ ਹੀ ਬਖਸ਼ ਹੈ। ਤੇ ਆਪਣਾ ਲਾਣਾ ਥੋੜਾ ਜਿਹਾ ਬੇਸੁਰਾ ਹੁੰਦਾ ਹੈ ਸੁਰ ਦੇ ਮਾਮਲੇ ਚ, ਤਾਂਵਿਆਂ ਨੂੰ ਛੱਡ ਕੇ। ਵੇਖੋ ਸਤਿਗੁਰੂ ਕਿੱਡੇ ਪਿਆਰ ਨਾਲ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰ ਕੋਲ ਆ ਕੇ ਕਹਿਣ ਲੱਗੇ, ਹਾਂਜੀ ਮਹਾਰਾਜ ਦੱਸੋ ਕੀ ਕਰੀਏ। ਹਜ਼ੂਰ ਕਹਿਣ ਲੱਗੇ ਕਰਨਾ ਕੀ ਹੈ, ਗਾਵੋ ਸੱਚੀ ਬਾਣੀ, ਸੰਗਣਾ ਕਿਉਂ।

ਫਿਰ ਸਤਿਗੁਰੂ ਵੇਖੋ ਗੱਲ ਚੱਲ ਰਹੀ ਹੈ ਤੇ ਅਗਲੀਆਂ ਦੋ ਪੰਕਤੀਆਂ ਮੈਂ ਥੋੜੀਆਂ ਜਿਹੀਆਂ ਕਹਿ ਦਿਆਂ। ਹਜ਼ੂਰ ਕਹਿੰਦੇ ਨੇ ਪੁੰਨੀ ਪਾਪੀ ਆਖਣ ਨਾਹੇ। ਆ ਦੋ ਕੋ ਕਿਤਾਬੜੀਆਂ ਪੜ੍ਹ ਕੇ ਕੋਈ ਡਿਗਰੀ ਜੀ ਲੈ ਕੇ ਨਹੀਂ ਜੀ ਅਸੀਂ ਨਹੀਂ ਵਹਿਮ ਕਰਦੇ ਅਸੀਂ ਨਹੀਂ ਮਹਾਰਾਜ ਕਹਿੰਦੇ ਕਹਿਣ ਦੀਆਂ ਗੱਲਾਂ ਨਹੀਂ ਪੁੰਨੀ ਵੀ ਹੁੰਦੇ ਨੇ ਪਾਪੀ ਵੀ ਹੁੰਦੇ ਨੇ। ਕਰ ਕਰਨਾ ਲਿਖ ਲੈ ਜਾਹੋ। ਹਜ਼ੂਰ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾ। ਬੂਟਾ ਅਸੀਂ ਲਾਇਆ ਹੈ ਫਲਾਂ ਦਾ ਦਾਦੇ ਨੇ ਲਾਇਆ ਹੈ ਤੇ ਫਲ ਉਹਦੇ ਪੋਤਰਾ ਖਾ ਰਿਹਾ ਪੋਸੀਬਿਲਿਟੀ ਹੈ। ਬੂਟਾ ਪਿਤਾ ਨੇ ਲਾਇਆ ਫਲ ਪੁੱਤਰ ਖਾ ਰਿਹਾ ਪੋਸੀਬਿਲਿਟੀ ਹੈ। ਪਰ ਪਾਪਾਂ ਦਾ ਬੂਟਾ ਪੁੰਨਾਂ ਦਾ ਬੂਟਾ ਜਿਹਨੇ ਲਾਇਆ ਹੈ ਫਲ ਵੀ ਉਹ ਹੀ ਖਾਏਗਾ ਹੋਰ ਨਹੀਂ ਕੋਈ ਖਾਏਗਾ। ਸੋ ਇਹ ਕਹਿਣ ਮਾਤਰ ਗੱਲ ਨਹੀਂ ਗੁਰਮੁਖੋ ਸੱਚੀ ਮੁੱਚੀ ਵਡਭਾਗੀ ਹਰ ਸੰਗਤ ਪਾਵੇ। ਵੱਡਿਆਂ ਭਾਗਾਂ ਤੋਂ ਬਿਨਾਂ ਇੱਥੇ ਚੌਂਕੜੇ ਨਹੀਂ ਵੱਜਦੇ। ਲੜੀਵਾਰ ਗੁਰ ਸ਼ਬਦ ਵਿਚਾਰ ਅਧੀਨ ਜੋ ਵਰਨਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਗੁਰੂ ਅਮਰਦਾਸ ਨੇ ਬਖਸ਼ਿਆ ਹੈ ਅੱਜ ਸੱਚੇ ਪਾਤਸ਼ਾਹ ਨੇ ਤੱਤਾ ਥੱਥਾ ਘੱਗਾ ਤੇ ਦੱਦਾ ਇਹ ਚੌਵਾਂ ਨੂੰ ਇੱਕੋ ਬੰਦ ਵਿੱਚ ਲੈ ਲਿਆ। ਗੱਲ ਸ਼ੁਰੂ ਕਰਦੇ ਨੇ ਤੱਤੈ ਤਾਮਸ ਜਲਿਓ ਮੂੜੈ। ਤੱਤੇ ਅੱਖਰ ਤੋਂ ਉਪਦੇਸ਼ ਸੁਰ ਤੇ ਜ਼ੋਰ ਦਿਆ ਜੇ। ਤਾਮਸ ਮਾਇਨੇ ਕ੍ਰੋਧ, ਤਾਮਸ ਮਾਇਨੇ ਗੁੱਸਾ। ਹਜ਼ੂਰ ਕਹਿਣ ਲੱਗੇ ਪੰਡਿਤ ਜੀ ਤੁਸੀਂ ਗੁੱਸੇ ਵਿੱਚ ਆਪਣੇ ਵਿੱਚ ਆਪ ਹੀ ਸੜ ਰਹੇ ਹੋ। ਕ੍ਰੋਧ ਮਨੁੱਖ ਨੂੰ ਅੰਦਰੋਂ ਸਾੜਦਾ ਹੈ। ਜਿਵੇਂ ਕੱਲ ਬੇਨਤੀ ਕੀਤੀ ਸੀ ਨਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਟਲ ਹੈ। ਜਦੋਂ ਕ੍ਰੋਧ ਆਉਂਦਾ ਹੈ ਨਾ ਸੰਗਤ ਜੀ, ਹੁਣ ਚਲੋ ਇੱਥੇ ਤੇ ਪੰਕਤੀ ਆ ਗਈ ਉਹਨੂੰ ਐਕਸਪਲੇਨ ਕਰਨਾ ਹੈ ਤੇ ਮੈਂ ਸਿਨੇਮਰ ਬੇਨਤੀ ਕਰਦੇ ਹਾਂ ਹੁਣ ਇਹਦਾ ਮਤਲਬ ਇਹ ਨਹੀਂ ਵੀ ਮੈਨੂੰ ਕਦੀ ਕ੍ਰੋਧ ਨਹੀਂ ਆਇਆ। ਤੁਹਾਨੂੰ ਵੀ ਆਉਂਦਾ ਹੋਵੇਗਾ, ਜੇ ਕਿਸੇ ਨੂੰ ਨਹੀਂ ਆਉਂਦਾ ਤੇ ਉਹ ਭਾਗਾਂ ਵਾਲਾ ਹੈ। ਕ੍ਰੋਧ ਦੋ ਤਰ੍ਹਾਂ ਦਾ ਹੁੰਦਾ, ਇੱਕ ਅਕਾਰਨ ਇੱਕ ਕ੍ਰੋਧ ਦਾ ਕੋਈ ਠੋਸ ਕਾਰਨ। ਕੋਸ਼ਿਸ਼ ਤੇ ਕਰੋ ਵੀ ਕਾਰਨ ਹੈ ਤਾਂ ਵੀ ਨਹੀਂ ਕਰਨਾ ਤੇ ਅਕਾਰਨ ਤੇ ਬਿਲਕੁਲ ਹੀ ਨਹੀਂ ਕਰਨਾ। ਵੇਖੋ ਕਿਉਂ ਨਹੀਂ ਕਰਨਾ, ਕਿਸੇ ਤੇ ਕ੍ਰੋਧ ਕਰਨ ਨਾਲ ਹੁੰਦਾ ਕੀ ਹੈ ਬਈ ਮੰਨ ਲਿਆ ਅਸੀਂ ਕਿਸੇ ਦੂਜੇ ਵਿਅਕਤੀ ਨੂੰ ਗੁੱਸੇ ਨਾਲ ਇੱਕ ਬਲਦਾ ਹੋਇਆ ਕੋਲਾ ਛੋਲਾ ਚੁੱਕ ਕੇ ਉਹਦੇ ਤੇ ਸੁੱਟਣਾ ਚਾਹੁੰਦੇ ਹਾਂ ਵੀ ਉਹਦਾ ਨੁਕਸਾਨ ਹੋਵੇ। ਪਰ ਜਦੋਂ ਅਸੀਂ ਉਹ ਕੋਲਾ ਚੁੱਕ ਕੇ ਉਹਦੇ ਉੱਪਰ ਸੁੱਟਣਾ ਏ ਹੱਥ ਉਦੋਂ ਆਪਣਾ ਵੀ ਸੜਨਾ, ਔਰ ਈਵਨ ਪਹਿਲਾਂ ਆਪਣਾ ਹੱਥ ਸੜਨਾ ਫਿਰ ਉਹਦਾ ਕੁਝ ਨੁਕਸਾਨ ਹੋਣ ਦੀ ਸੰਭਾਵਨਾ। ਕ੍ਰੋਧ ਜਦੋਂ ਅਸੀਂ ਕਰਨੇ ਹਾਂ ਤੇ ਆਪਣਾ ਨੁਕਸਾਨ ਪਹਿਲਾਂ ਕਰਨੇ ਹਾਂ ਫਿਰ ਦੂਜੇ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੇ ਹਾਂ। ਉਹ ਹੋ ਜਾਂਦਾ ਹੈ ਐਸਾ ਜ਼ਰੂਰੀ ਨਹੀਂ, ਪਰ ਜੇ ਹੋਵੇਗਾ ਤੇ ਉਹਦਾ ਦੂਜੇ ਨੰਬਰ ਤੇ ਹੋਵੇਗਾ। ਕ੍ਰੋਧ ਕਰਨ ਵਾਲੇ ਦਾ ਨੁਕਸਾਨ ਪਹਿਲਾਂ ਹੀ ਹੋ ਜਾਂਦਾ ਤੇ ਜਿੰਨੇ ਝਗੜੇ ਨੇ ਅਦਾਲਤਾਂ ਭਰੀਆਂ ਹੋਈਆਂ ਨੇ, ਥਾਣੇ ਭਰੇ ਹੋਏ ਨੇ, ਜ਼ਖਮੀਆਂ ਦੇ ਹਸਪਤਾਲ ਭਰੇ ਹੋਏ ਨੇ। ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ ਹੇ ਕਲ ਮੂਲ ਕ੍ਰੋਧੰ ਕਦੰ ਕਰੁਣਾ ਨਾ ਉਪਰ ਜਤੇ। ਹੇ ਕਲੇਸ਼ ਦੀ ਜੜ ਕ੍ਰੋਧ, ਤੂੰ ਜੀਵਾਂ ਦੇ ਹਿਰਦੇ ਚ ਥੋੜਾ ਜਿੰਨਾ ਵੀ ਦਇਆ ਨਹੀਂ ਆਉਣ ਦਿੰਦਾ, ਤੂੰ ਇਹਨਾਂ ਨੂੰ ਅੱਗ ਬਬੂਲਾ ਕਰ ਦੇਣਾ। ਚੰਗੇ ਚੰਗੇ ਸਿਆਣੇ ਸਿਆਣੇ ਕਹਿੰਦੇ ਕੁਹਾਂਦੇ ਸਤਸੰਗਤ ਜੀ, ਪੜ੍ਹੇ ਲਿਖੇ ਬੰਦੇ ਜਿਹੜੇ ਨੇ ਇਹ ਕ੍ਰੋਧ ਉਹਨਾਂ ਦੇ ਹੱਥੋਂ ਕਈ ਵਾਰ ਐਸਾ ਅਨਰਥ ਕਰਾ ਦਿੰਦਾ ਕਿ ਸਾਰੀ ਸਾਰੀ ਉਮਰ ਜੇਲ੍ਹਾਂ ਵਿੱਚ ਸੜਦੇ ਹੋਏ ਆਪਣੇ ਸਾਥੀਆਂ ਨੂੰ ਕਹਿੰਦੇ ਵੀ ਉਸ ਵੇਲੇ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ, ਇੱਕ ਘੜੀ ਦੀ ਗਲਤੀ ਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਜਲੰਧੇ ਦਾ ਉਧਾਰ ਕਰਦੇ ਕਰਦੇ ਹਰਿਦੁਆਰ ਗਏ, ਉੱਥੇ ਵਿਸਾਖੀ ਦਾ ਪੁਰਬ ਸੀ, ਮਹਾਰਾਜ ਨੇ ਸ਼ੁਭ ਉਪਦੇਸ਼ ਦੇਣਾ ਸੀ। ਰਾਤ ਹੋ ਗਈ, ਟਿਕ ਗਏ ਸੱਚੇ ਪਾਤਸ਼ਾਹ,
ਸਵੇਰ ਹੋਈ ਤੇ ਮਹਾਰਾਜ ਕਹਿਣ ਲੱਗੇ ਮਰਦਾਨੇ ਆ ਵੇਖ ਆਲੇ ਦੁਆਲੇ ਸਾਰੇ ਯਾਤਰੀ ਆਪਣੀਆਂ ਆਪਣੀਆਂ ਚੁੱਲ੍ਹਾਂ ਬਾਲ ਕੇ ਭੋਜਨ ਪ੍ਰਸ਼ਾਦਾ ਤਿਆਰ ਕਰ ਰਹੇ ਨੇ, ਆਪਾਂ ਵੀ ਕੋਈ ਭੋਜਨ ਪ੍ਰਸ਼ਾਦਾ ਤਿਆਰ ਕਰ ਲਈਏ, ਕੱਚੀ ਰਸਤ ਆਪਣੇ ਕੋਲ ਹੈਗੀ ਹੈ, ਸੱਚੇ ਪਾਤਸ਼ਾਹ ਕਰ ਲੈਂਦੇ ਅੱਗ ਕੋਨੀ ਗੀ। ਕਹਿਣ ਲੱਗੇ ਉਹ ਦੇਖ ਸਾਹਮਣੇ ਵੈਸ਼ਨਵ ਸਾਧ ਨੇ ਅੱਗ ਬਾਲੀ ਏ, ਉਹਦੇ ਕੋਲੋਂ ਅੱਗ ਲੈ ਆ ਤੇ ਅੱਗ ਬਾਲ ਕੇ ਤੇ ਆਪਾਂ ਰਸੋਈ ਤਿਆਰ ਕਰ ਲੈਂਦੇ ਹਾਂ, ਸਤਿਬਚਨ ਮਹਾਰਾਜ ਮੈਂ ਲੈ ਆਉਂਦਾ। ਭਾਈ ਮਰਦਾਨਾ ਉਸ ਵੈਸ਼ਨਵ ਸਾਧ ਕੋਲੋਂ ਅੱਗ ਲੈਣ ਚਲਾ ਗਿਆ। ਤੱਤੈ ਤਾਮਸ ਜਲਿਓ ਮੂੜੇ, ਐ ਮੂਰਖ ਤੈਨੂੰ ਕ੍ਰੋਧ ਨੇ ਸਾੜ ਦਿੱਤਾ। ਮੈਂ ਇਹਨੂੰ ਐਕਸਪਲੇਨ ਕਰ ਰਿਹਾ, ਦੈਵ ਨੇ ਤੇ ਉਹਦਾ ਜਿਹੜਾ ਚੌਂਕਾ ਸੀ ਜਿੱਥੇ ਉਹ ਪੁਕਾਰਿਆ ਸੀ, ਜਿੱਥੇ ਭਾਈ ਸਾਹਿਬ ਜਾ ਕੇ ਖੜੇ ਹੋਏ, ਸੂਰਜ ਪਿਛਲੇ ਪਾਸੇ ਸੀ ਤੇ ਭਾਈ ਸਾਹਿਬ ਦਾ ਪਰਛਾਵਾਂ ਠੀਕ ਉਹਦੇ ਚੌਂਕੇ ਦੇ ਉੱਤੇ ਪੈ ਗਿਆ, ਉਹ ਪੰਡਤ ਦੇ ਉੱਤੇ ਵੀ ਪੈ ਗਿਆ। ਉਹਨੇ ਪਰਤ ਕੇ ਵੇਖਿਆ ਬਈ ਇਹ ਤੇ ਮਰਦਾਨਾ ਹੈ, ਗੁਰੂ ਨਾਨਕ ਦਾ ਸਾਥੀ, ਔਰ ਇਹ ਤੇ ਡੂਮ ਹੈ, ਮਰਾਸੀ ਹੈ। ਭਾਈ ਸਾਹਿਬ ਨੇ ਸਹਿਜੇ ਜੇ ਕਿਹਾ, ਪੰਡਿਤ ਜੀ ਮੈਂ ਅੱਗ ਲੈਣ ਆਇਆ। ਬਸ ਉਹ ਗੁੱਸਾ ਚੜ੍ਹ ਗਿਆ, ਉਹਨੇ ਚੁੱਲ੍ਹ ਦੇ ਵਿੱਚ ਬਲਦੀ ਹੋਈ ਇੱਕ ਲੱਕੜ ਜਿਹਨੂੰ ਆਪਾਂ ਠੇਠ ਪੰਜਾਬੀ ਚੋ ਕਹਿ ਦਿੰਦੇ ਹਾਂ, ਅਗਲੇ ਪਾਸਿਓਂ ਬਲ ਰਿਹਾ ਹੈ, ਪਿਛਲੇ ਪਾਸਿਓਂ ਮਹਿਫੂਜ ਹੈ, ਉਹਨੇ ਕ੍ਰੋਧ ਵਿੱਚ ਖਿੱਚ ਲਿਆ। ਜਦੋਂ ਮਾਰਨ ਵਾਸਤੇ ਉੱਗਰਿਆ ਤੇ ਭਾਈ ਸਾਹਿਬ ਨੇ ਉੱਥੋਂ ਛੂਟ ਲਾ ਲਈ ਗੁਰੂ ਨਾਨਕ ਸਾਹਿਬ ਵੱਲ। ਅੱਗੇ ਅੱਗੇ ਮਰਦਾਨਾ, ਪਿੱਛੇ ਪਿੱਛੇ ਵੈਸ਼ਨਵ ਸਾਧ, ਉਹਦੇ ਹੱਥ ਵਿੱਚ ਲੱਕੜ ਬਲ ਰਹੀ ਹੈ, ਵਿੱਚੋਂ ਧੂੰ ਨਿਕਲ ਰਿਹਾ। ਭਾਈ ਸਾਹਿਬ ਨੇ ਜਾ ਕੇ ਸਾਹ ਲਿਆ, ਗੁਰੂ ਨਾਨਕ ਬਾਬਾ ਮੈਨੂੰ ਬਚਾ ਲੈ। ਹਜ਼ੂਰ ਸ਼ਾਂਤ ਚਿੱਤ ਬੈਠੇ ਹੋਏ, ਪੰਡਿਤ ਜੀ ਆਓ, ਕੀ ਗੱਲ ਏ, ਮੈਂ ਤੇ ਆਪਣੇ ਸਾਥੀ ਨੂੰ ਭੇਜਿਆ ਸੀ ਅੱਗ ਲੈਣ ਤੇ ਤੁਸੀਂ ਆਪ ਹੀ ਅੱਗ ਲੈ ਕੇ ਆ ਗਏ ਹੋ, ਤੁਸੀਂ ਖੇਚਲ ਕਿਉਂ ਕੀਤੀ ਹੈ? ਉਹਨੂੰ ਹੋਰ ਗੁੱਸਾ ਚੜ੍ਹ ਗਿਆ, ਬਈ ਮੈਂ ਅੱਗ ਦੇਣ ਥੋੜਾ ਆਇਆ, ਮੈਂ ਤੇ ਆ ਜਿਹੜਾ ਤੇਰਾ ਸਾਥੀ ਡੂਮ, ਇਹਨੂੰ ਫੂਕਣ ਆਇਆ ਅੱਗ ਨਾਲ। ਹਜ਼ੂਰ ਕਹਿਣ ਲੱਗੇ ਵੀ ਉਹ ਕਿਉਂ? ਆਖ ਲੱਗੇ ਇਹਨੇ ਮੇਰਾ ਚੌਂਕਾ ਪਿੱਟ ਦਿੱਤਾ, ਮੈਂ ਸਵੇਰ ਦਾ ਉੱਠਿਆ, ਪਹਿਲਾਂ ਮੈਂ ਧਰਤੀ ਦਾ ਜਿਹੜਾ ਹੈ ਉਹ ਨਿਰੀਖਣ ਕੀਤਾ ਵੀ ਸਾਫ਼ ਸੁਥਰੀ ਧਰਤੀ ਕਿਹੜੀ ਹੈ, ਫਿਰ ਮੈਂ ਉੱਥੇ ਪੋਚਾ ਫੇਰਿਆ, ਫਿਰ ਮੈਂ ਚੁੱਲ੍ਹ ਬਣਾਈ, ਫਿਰ ਮੈਂ ਮੰਤਰ ਪੜ੍ਹ ਕੇ ਲੀਕਾਂ ਕੱਢੀਆਂ, ਤੇ ਜਦੋਂ ਚੌਂਕਾ ਪਵਿੱਤਰ ਹੋ ਗਿਆ, ਅੱਗ ਬਲ ਗਈ, ਭੋਜਨ ਬਣਨਾ ਸੀ, ਤੇ ਇਸ ਸ਼ੂਦਰ ਨੇ ਮੇਰਾ ਚੌਂਕਾ ਅਪਵਿੱਤਰ ਕਰ ਦਿੱਤਾ। ਬੜਾ ਅੱਗ ਬਬੂਲਾ, ਬੜਾ ਗੁੱਸਾ ਚੜਿਆ ਹੋਇਆ ਉਹਨੂੰ ਕਿ ਮੇਰਾ ਚੌਂਕਾ ਪਿੱਟਿਆ ਗਿਆ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਪ੍ਰੇਰਨਾ ਕੀਤੀ, ਪੰਡਿਤ ਜੀ ਬੈਠ ਜਾਓ, ਹਰ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ, ਮੇਰੀ ਗੱਲ ਸੁਣੋ, ਇਹ ਮਰਦਾਨਾ ਸ਼ੂਦਰ ਹੈ? ਹਾਂ ਮਹਾਰਾਜ, ਜਗ ਜਾਹਿਰ ਇਹ ਸ਼ੂਦਰ ਹੈ, ਤੁਸੀਂ ਭਾਵੇਂ ਨਾ ਦੱਸੋ, ਸਾਨੂੰ ਪਤਾ ਇਹ ਡੂਮ ਹੈ, ਮਰਾਸੀ ਹੈ, ਔਰ ਇਹਦੇ ਪਰਛਾਵੇਂ ਨਾਲ ਮੇਰਾ ਚੌਂਕਾ ਪਿੱਟਿਆ ਗਿਆ। ਮਹਾਰਾਜ ਦੇ ਕਹਿਣ ਤੇ ਬੈਠ ਗਿਆ, ਹਜ਼ੂਰ ਨੇ ਇਸ਼ਾਰਾ ਕੀਤਾ, ਭਾਈ ਸਾਹਿਬ ਨੇ ਰਬਾਬ ਖਿੱਚ ਲਈ, ਤਾਰਾਂ ਤੇ ਉਂਗਲਾਂ ਨੱਚੀਆਂ, ਹਜ਼ੂਰ ਦੀ ਰਸਨਾ ਤੋਂ ਬਚਨ ਨਿਕਲਿਆ, ਕਬੁੱਧ ਡੂਮਣੀ ਕੁਦਾਇਆ ਕੁਸਾਇਨ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾਂ ਪੰਧ ਨਾ ਦੇਹੀ। ਭਾਵ ਹੇ ਪੰਡਿਤ, ਤੇਰੇ ਅੰਦਰ ਚਾਰ ਸ਼ੂਦਰ ਪਹਿਲਾਂ ਤੋਂ ਬੈਠੇ ਹੋਏ ਨੇ, ਭੈੜੀ ਮੱਤ ਮਰਾਸਨ ਬਣ ਕੇ ਬੈਠੀ ਹੈ, ਉਹ ਵੀ ਸ਼ੂਦਰ ਹੈ, ਸਗੋਂ ਸੱਚੀ ਮੁੱਚੀ ਸ਼ੂਦਰ ਉਹ ਹੈ। ਸੰਗਤ ਜੀ, ਤੁਸੀਂ ਇੱਥੇ ਦੁਨੀਆਂ ਦੇ ਬਹੁਤ ਐਡਵਾਂਸ ਖਿੱਤੇ 'ਚ ਬੈਠੇ ਹੋ, ਹਰ ਐਂਗਲ ਤੋਂ ਇਹ ਕੰਟਰੀ ਬਾਕੀਆਂ ਨਾਲੋਂ ਅੱਗੇ ਹੈ, ਮੈਡੀਕਲ ਸਾਇੰਸ ਵਿੱਚ ਵੀ। ਕਿਸੇ ਵਿਅਕਤੀ ਦਾ DNA ਲੈ ਕੇ ਉਹਦੀ ਡੈੱਡ ਬਾਡੀ 'ਚੋਂ ਕੋਈ ਹਿੱਸਾ ਲੈ ਕੇ, ਭਾਵੇਂ 100 ਸਾਲ ਬਾਅਦ ਉਹਨੂੰ ਚੈੱਕ ਕਰ ਲਓ, ਪਤਾ ਲੱਗ ਜਾਏਗਾ ਵੀ ਇਹ ਬਾਡੀ ਮੇਲ ਸੀ ਕਿ ਫੀਮੇਲ ਸੀ, ਇਹਦਾ ਰੰਗ ਕਾਲਾ ਸੀ ਕਿ ਗੋਰਾ ਸੀ, ਇਹ ਵੀ ਪਤਾ ਲੱਗ ਜਾਏਗਾ, ਇਹਦਾ ਬਲੱਡ ਗਰੁੱਪ ਕੀ ਸੀ, ਉਹ ਵੀ ਮੈਡੀਕਲ ਸਾਇੰਸ ਉਹਦੇ 'ਚੋਂ ਪਤਾ ਲਾ ਲੈਂਦੀ ਹੈ, ਉਹਦੇ ਵਿੱਚੋਂ ਤਮਾਮ ਇਨਫੋਰਮੇਸ਼ਨ ਪ੍ਰਾਪਤ ਹੋ ਜਾਂਦੀ ਹੈ। ਪਰ ਗਜ਼ਬ ਦੀ ਗੱਲ ਹੈ, ਇਹ ਨਹੀਂ ਪਤਾ ਲੱਗਦਾ ਵੀ ਇਹਦਾ ਮਜ਼ਹਬ ਕਿਹੜਾ ਸੀ ਤੇ ਇਹਦੀ ਜਾਤ ਕਿਹੜੀ ਸੀ। ਪਤਾ ਕਿਉਂ? ਕਿਉਂਕਿ ਜਾਤ ਹੁੰਦੀ ਹੀ ਨਹੀਂ, ਜੇ ਹੁੰਦੀ ਤੇ ਜ਼ਰੂਰ ਪਤਾ ਲੱਗ ਜਾਣਾ ਸੀ,
ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਮੈਡੀਕਲ ਸਾਇੰਸ ਤੁਹਾਡੇ ਸਾਹਮਣੇ ਰੱਖ ਦਿੰਦੀ ਹੈ ਪ੍ਰਿੰਟ ਕਰਕੇ, ਅਤੇ ਜਿਹੜੀ ਨਹੀਂ ਰੱਖੀ ਜਾਂਦੀ, ਮਾਫ ਕਰਨਾ, ਇਹਦਾ ਮਤਲਬ ਇਹ ਹੈ ਹੀ ਨਹੀਂ ਹੈ, ਇਹ ਸਾਡੀਆਂ ਬਣਾਈਆਂ ਹੋਈਆਂ ਨੇ। ਮਹਾਰਾਜ ਕਹਿਣ ਲੱਗੇ ਬਹਿਰੂਨੀ ਜਾਤਾਂ ਬਣਾਈਆਂ ਹੋਈਆਂ ਨੇ, ਪਰ ਤੇਰੇ ਅੰਦਰ ਸੱਚੀ ਮੁੱਚੀ ਨੀਵੀਂ ਜਾਤ ਤੇ ਬਿਰਤੀ ਬੈਠੀ ਹੋਈ ਹੈ। ਕਬੁੱਧ ਡੂਮਣੀ ਭੈੜੀ ਮੱਤ ਮਰਾਸਨ ਬਣ ਕੇ ਬੈਠੀ ਹੈ। ਕੁਦਾਇਆ ਕੁਦਾਇਆ ਮੈਨੇ ਹਿੰਸਾ ਕਰਨਾ, ਨਿੱਕੀ ਨਿੱਕੀ ਗੱਲ ਤੇ ਲੜ ਪੈਣਾ, ਕਿਸੇ ਨੂੰ ਜ਼ਖਮੀ ਕਰ ਦੇਣਾ, ਕੁੱਟ ਦੇਣਾ, ਮਾਰ ਦੇਣਾ। ਕਬੁੱਧ ਡੂਮਣੀ ਕੁਦਾਇਆ, ਦਇਆ ਦੇ ਵਿਰੁੱਧ ਜਿਹੜਾ ਸ਼ਬਦ ਹੈ ਕੁਦਾਇਆ, ਦਇਆ ਨਾ ਕਰਨੀ ਭਾਵ ਖੂਨ ਖਰਾਬਾ ਕਰਨਾ। ਕਸਾਇਣ, ਜਿਸ ਤਰ੍ਹਾਂ ਕਸਾਈ ਹੁੰਦੇ ਨਾ ਜਿਹੜੇ ਕੰਮ ਕਰਦੇ ਇਸ ਤਰ੍ਹਾਂ ਜੀਵਾਂ ਦੀ ਹੱਤਿਆ ਕਰਨ ਦਾ, ਉਹਦਾ ਇਸਤਰੀ ਲਿੰਗ ਵਾਚਕ ਲਿਆ। ਕੁਦਾਇਆ ਕੁਸਾਇਨ, ਪਰ ਨਿੰਦਾ ਘੱਟ ਚੂੜੀ, ਪਰਾਈ ਨਿੰਦਾ ਕਰਨ ਦੀ ਬਿਰਤੀ ਤੇਰੇ ਅੰਦਰ ਚੂੜੀ ਬਣ ਕੇ ਬੈਠੀ ਹੋਈ ਹੈ। ਤੇ ਮੁੱਠੀ ਕ੍ਰੋਧ ਚੰਡਾਲ, ਇਹ ਜਿਹੜਾ ਕ੍ਰੋਧ ਹੈ ਇਹ ਤੇਰੇ ਅੰਦਰ ਚੰਡਾਲ ਬਣ ਕੇ ਬੈਠਾ ਹੋਇਆ। ਚੰਡਾਲ ਉਹਨੂੰ ਕਹਿੰਦੇ ਜਿਹੜਾ ਸਤਸੰਗ ਬਿਲਕੁਲ ਤਰਸ ਨਾ ਕਰੇ ਤੇ ਸਭ ਕੁਝ ਤਹਿਸ ਨਹਿਸ ਕਰਦਾ। ਕ੍ਰੋਧ ਨੂੰ ਬਾਣੀ ਨੇ ਚੰਡਾਲ ਕਿਹਾ। ਜਦੋਂ ਕ੍ਰੋਧ ਹਾਵੀ ਹੁੰਦਾ ਹੈ ਤੇ ਬੰਦੇ ਨੂੰ ਕੁਝ ਸਮਝਦਾ, ਕ੍ਰੋਧ ਵਿੱਚ ਬੰਦਾ ਜੋ ਵੀ ਕਰਦਾ, ਜੋ ਵੀ ਬੋਲਦਾ, ਉਹ ਕਦੀ ਵੀ ਠੀਕ ਨਹੀਂ ਹੁੰਦਾ। ਨਾ ਉਹਦੇ ਬੋਲ ਠੀਕ ਹੁੰਦੇ ਨੇ, ਨਾ ਉਹਦੀ ਕਿਰਤ ਠੀਕ ਹੁੰਦੀ ਹੈ। ਉਹਨੂੰ ਬਾਅਦ ਵਿੱਚ ਅਹਿਸਾਸ ਹੁੰਦਾ ਹੈ ਬਈ ਇਹ ਮੈਂ ਗਲਤ ਬੋਲਿਆ ਔਰ ਗਲਤ ਕੀਤਾ, ਪਰ ਜਦੋਂ ਇਹਦਾ ਉਬਾਲ ਹੁੰਦਾ ਹੈ ਉਦੋਂ ਬੰਦੇ ਨੂੰ ਸਮਝ ਨਹੀਂ ਆਉਂਦੀ। ਬੜੇ ਬੜੇ ਵੱਡੇ ਝਗੜੇ, ਛੋਟੇ ਝਗੜੇ, ਸਭ ਇਸੇ ਕ੍ਰੋਧ ਦੀ ਉਪਜ ਨੇ। ਖੂਨ ਖਰਾਬਾ ਇਸ ਕ੍ਰੋਧ ਵਿੱਚ ਹੀ ਹੁੰਦਾ। ਹੁਣ ਮੈਂ ਇੱਥੇ ਇੱਕ ਬੇਨਤੀ ਕਰਦੇ ਹਾਂ ਤਾਂ ਕਿ ਮਿਸਅੰਡਰਸਟੈਂਡਿੰਗ ਦੇ ਅਸੀਂ ਸ਼ਿਕਾਰ ਨਾ ਹੋ ਜਾਈਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖੰਡਾ ਲੈ ਕੇ ਘੋੜੇ ਤੇ ਚੜੇ ਹੋਏ ਨੇ। ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਕਲਗੀਧਰ ਪਾਤਸ਼ਾਹ ਦੇ ਛੋਟੇ ਵੱਡੇ ਜੰਗ ਗਿਣੀਏ ਤੇ ਟੋਟਲ 14, ਗੁਰੂ ਹਰਗੋਬਿੰਦ ਸਾਹਿਬ ਦੇ 4। ਸ਼ਿਕੋ ਵੀ ਉਹ ਕਿਉਂ ਕਿਰਪਾਨ ਪਕੜੀ ਹੱਥ ਵਿੱਚ, ਖਿਆਲ ਕਰਨਾ ਇਹਦੇ ਵਿੱਚ। ਤੇ ਕ੍ਰੋਧ ਵੱਸ ਉਂਝ ਕਿਸੇ ਨੂੰ ਉੱਚਾ ਬੋਲਣਾ, ਤਿੱਖਾ ਬੋਲਣਾ, ਹਾਟ ਕਰਨਾ ਜਾਂ ਖੂਨ ਖਰਾਬਾ ਕਰਨਾ, ਉਹਦੇ 'ਚ ਫਰਕ ਹੈ। ਫਰਕ ਕੀ ਹੈ? ਇੱਕ ਲੁਟੇਰਾ ਹੱਥ ਵਿੱਚ ਖੰਜਰ ਲੈ ਕੇ ਖਲੋਤਾ ਹੈ ਰੁੱਖਾਂ ਦੀ ਝਿੜੀ 'ਚ, ਅਚਾਨਕ ਤੁਹਾਡੇ ਅੱਗੇ ਆ ਕੇ ਕਹਿੰਦਾ ਵੀ ਜੋ ਕੁਛ ਹੈ ਤੇਰੇ ਕੋਲ ਕੱਢ ਦੇ। ਉਹ ਖੰਜਰ ਮਨੁੱਖਤਾ ਵਾਸਤੇ ਘਾਤਕ ਹੈ। ਪਰ ਜਿਹੜੇ ਹੌਸਪੀਟਲ ਦੇ ਆਪਰੇਸ਼ਨ ਥੀਏਟਰ ਦੇ ਟ੍ਰੇ ਵਿੱਚ ਬਲੇਟ ਪਏ ਨੇ, ਛੁਰੀਆਂ ਪਈਆਂ ਨੇ, ਚਾਕੂ ਪਏ ਨੇ, ਉਹ ਮਨੁੱਖਤਾ ਵਾਸਤੇ ਘਾਤਕ ਨਹੀਂ ਨੇ। ਉਹ ਖੰਜਰ ਜਾਨ ਲੈਣ ਵਾਸਤੇ ਹੈ ਜਿਹੜਾ ਲੁਟੇਰੇ ਕੋਲ ਹੈ, ਉਹ ਬਲੇਡ ਕਿਸੇ ਨੂੰ ਨਵੀਂ ਜ਼ਿੰਦਗੀ ਬਖਸ਼ਣ ਵਾਸਤੇ ਨੇ ਜਿਹੜੇ ਹੌਸਪੀਟਲ ਵਿੱਚ ਕਿਸੇ ਡਾਕਟਰ ਦੀ ਟ੍ਰੇ ਵਿੱਚ ਪਏ ਹੋਏ ਨੇ। ਔਰ ਖਿਆਲ ਕਰਨਾ, ਪਹਿਲੀਆਂ 5 ਪਾਤਸ਼ਾਹੀਆਂ ਨੇ ਬੜੇ ਆਰਾਮ ਨਾਲ ਅਪੀਲ ਕੀਤੀ, ਦਲੀਲ ਦਿੱਤੀ, ਗੱਲ ਨਹੀਂ ਬਣੀ, ਫਿਰ ਹਥਿਆਰ ਚੁੱਕੇ। ਜਾਂਦਿਆਂ ਸਾਰ ਮੈਡੀਕਲ ਸਾਇੰਸ ਦੇ ਸਟੂਡੈਂਟ ਨੂੰ ਬਲੇਡ ਨਹੀਂ ਪਕੜਾ ਦਿੱਤਾ ਜਾਂਦਾ। ਪਹਿਲਾਂ ਸਟੱਡੀ ਹੁੰਦੀ ਹੈ, 1 ਸਾਲ ਹੁੰਦੀ ਹੈ, 2 ਸਾਲ ਹੁੰਦੀ ਹੈ, 4 ਸਾਲ ਹੁੰਦੀ ਹੈ, MBBS ਹੋ ਗਈ ਹੈ, ਹੁਣ MD ਹੋ, ਹੁਣ ਸਪੈਸ਼ਲਿਸਟ ਬਣਨਾ, ਫਿਰ ਜਾ ਕੇ ਕਿਤੇ ਸਰਜਰੀ ਕਰਨੀ ਹੈ ਤੇ ਉਹਦੇ ਹੱਥ ਵਿੱਚ ਬਲੇਡ ਪਕੜਾ ਦਿੰਦੇ। ਜਾਂਦਿਆਂ ਨਹੀਂ ਪਕੜਾ ਦਿੰਦੇ। ਇਹ ਬਲੇਡ ਜਿਹੜਾ ਪਕੜਨਾ ਹੈ, ਗੁਰੂਆਂ ਦੇ ਹੱਥ ਵਿੱਚ ਜਿਹੜੇ ਸ਼ਸਤਰ ਨੇ ਉਹ ਭਲੇ ਵਾਸਤੇ ਨੇ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨਿਵਾਨ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ ਕੌਣ ਪਾਣੀ, ਛਾਵੇਂ ਠੰਡਾ ਵਿਰਤੀ ਹਾਣੀ, ਤਪਦਾ ਪਰਉਪਕਾਰ ਨੂੰ ਠੰਡੇ ਪਰਉਪਕਾਰ ਵਿਹਾਣੀ, ਗੁਰਸਿੱਖੀ ਦੀ ਇਹ ਨਿਸ਼ਾਨੀ। ਸਿੱਖ ਪਾਣੀ ਵਰਗਾ ਹੈ, ਧੁੱਪ ਵਿੱਚ ਪਾਣੀ ਤੱਤਾ ਹੋ ਜਾਂਦਾ ਹੈ, ਛਾਂ 'ਚ ਠੰਡਾ ਹੋ ਜਾਂਦਾ ਹੈ, ਜਦੋਂ ਪਾਣੀ ਤਪਦਾ ਹੈ ਤੇ ਤਾਂ ਵੀ ਪਰਉਪਕਾਰ ਕਰਦਾ ਹੈ, ਜਦੋਂ ਠੰਡਾ ਹੁੰਦਾ ਹੈ ਤੇ ਪਿਆਸ ਬੁਝਾਉਂਦਾ ਹੈ। ਪਰ ਜੇ ਅੱਗ ਬਲਦੀ ਹੋਵੇ, ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਤੇ ਉਬਲਦਾ ਉਬਲਦਾ ਪਾਣੀ ਵੀ ਉੱਤੇ ਡੋਲੀਏ ਤੇ ਪਾਣੀ ਇਹ ਨਹੀਂ ਕਹਿੰਦਾ ਮੈਂ ਤੇ ਆਪ ਤੱਤਾ ਵਾਂ, ਮੈਂ ਅੱਗ ਕਿਉਂ ਬੁਝਾਵਾਂ, ਫਿਰ ਵੀ ਅੱਗ ਬੁਝਾ ਦਿੰਦਾ।
ਗੁਰਸਿੱਖੀ ਦੀ ਇਹ ਨਿਸ਼ਾਨੀ ਸਿੱਖ ਤੱਤਾ ਹੋਇਆ ਵੀ ਤੁਹਾਨੂੰ ਦਿਸੇ ਉਹ ਤਾਂ ਵੀ ਪਰਉਪਕਾਰ ਕਰ ਰਿਹਾ ਹੁੰਦਾ ਹੈ, ਪਰ ਜਿਹਨੂੰ ਗੁਰਮਤਿ ਜੁਗਤ ਨਹੀਂ ਆਈ ਉਹ ਕ੍ਰੋਧ ਉਹਦਾ ਅਤੇ ਉਹਦੇ ਸਾਹਮਣੇ ਵਾਲੇ ਦੋਵਾਂ ਦਾ ਉਹ ਆਤਮਕ ਜੀਵਨ ਰੋਲ ਦਿੰਦਾ। ਇਸ ਲਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਚੌਥਾ ਚੰਡਾਲ ਕ੍ਰੋਧ ਤੇਰੇ ਅੰਦਰ ਬੈਠਾ। ਮਹਾਰਾਜ ਫਿਰ ਚੌਂਕਾ ਪਵਿੱਤਰ ਕਿਵੇਂ ਕਰਿਆ? ਮਹਾਰਾਜ ਕਹਿਣ ਲੱਗੇ ਕਰਨੀ ਕਾਰਾਂ, ਸ਼ੁਭ ਗੁਣਾਂ ਦਾ ਚੰਗੀ ਐਕਟੀਵਿਟੀ ਦੀਆਂ ਕਾਰਾਂ ਦੁਆਲੇ ਦੁਆਲੇ ਕੱਢ, ਚੰਗੇ ਕੰਮ ਕਰਿਆ ਕਰ। ਇਸੇ ਪ੍ਰਕਾਰ ਨਾਮ ਜਪਿਆ ਕਰ। ਕਬੁੱਧ ਡੂਮਣੀ ਕੁਦਾਇਆ ਕੁਸਾਇਨ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਕਰਨੀ ਸੱਚੀਆਂ ਜਿਹੜੀਆਂ ਕਾਰਾਂ ਨੇ ਐਕਟੀਵਿਟੀ ਦੀਆਂ ਉਹ ਆਪਣੇ ਦੁਆਲੇ ਕੱਢ। ਤੇ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਈ, ਪਾਪਾਂ ਵਾਲੇ ਪਾਸੇ ਪੰਧ ਨਾ ਦੇਈ, ਮਿੰਜ ਪਾਪਾਂ ਵਾਲੇ ਪਾਸੇ ਨਾ ਤੁਰ। ਤੱਤੇ ਤਾਮਸ ਜਲਿਓ ਮੂੜੇ, ਤੱਤੇ ਅੱਖਰ ਤੋਂ ਉਪਦੇਸ਼ ਹੈ ਪੰਡਿਤ ਜੀ, ਤੁਸੀਂ ਵਿਦਵਾਨ ਬਹੁਤ ਹੋ, ਸਕਿਲਡ ਬਹੁਤ ਹੋ, ਪਰ ਗੁੱਸੇ ਵਿੱਚ ਤੁਸੀਂ ਸੜੇ ਰਹਿੰਦੇ ਹੋ। ਗੁੱਸਾ ਨਹੀਂ ਕਰਨਾ ਚਾਹੀਦਾ, ਕ੍ਰੋਧ ਨਹੀਂ ਕਰਨਾ ਚਾਹੀਦਾ। ਥੱਥੇ ਥਾਨ ਭ੍ਰਿਸ਼ਟ ਹੋਆ, ਇੱਥੇ ਜਿਹੜਾ ਥਾਨ ਹੈ ਨਾ, ਥੱਥੇ ਕੰਨਾ ਨੰਨਾ, ਥਾਨ ਦੇ ਅਰਥ ਨੇ ਮਨ ਰੂਪੀ ਥਾਂ। ਤੇਰਾ ਮਨ ਇਸ ਕ੍ਰੋਧ ਨੇ ਗੰਦਾ ਕਰ ਦਿੱਤਾ। ਥੱਥੇ ਥਾਨ ਭ੍ਰਿਸ਼ਟ ਹੋਆ, ਘੱਗੇ ਘਰ ਘਰ ਫਿਰੈ ਤੂੰ ਮੂੜੇ, ਕਿਉਂਕਿ ਦਕਸ਼ਨਾ ਲੈਂਦੇ ਨੇ ਆਪਣੇ ਜਜਮਾਨਾਂ ਕੋਲੋਂ ਸਾਧ ਸੰਗਤ ਜੀ, ਜਿਹੜਾ ਦਿੰਦਾ ਹੈ ਉਹਨੂੰ ਜਜਮਾਨ ਕਹਿੰਦੇ ਨੇ, ਜਿਹੜਾ ਲੈਂਦਾ ਹੈ ਉਹਨੂੰ ਪ੍ਰੋਤ ਕਹਿੰਦੇ ਨੇ। ਹਾਂਜੀ, ਲੈਣ ਵਾਲਾ ਪ੍ਰੋਤ ਹੈ, ਦੇਣ ਵਾਲਾ ਯਜਮਾਨ ਹੈ, ਪ੍ਰੋਤ ਇੱਕ ਹੁੰਦਾ, ਉਹਦੇ ਯਜਮਾਨ ਜਿਹੜੇ ਨੇ ਉਹ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਤੂੰ ਘਰ ਘਰ ਫਿਰ ਕੇ ਤੇ ਲੋਕਾਂ ਕੋਲੋਂ ਦਕਸ਼ਨਾ ਮੰਗਣਾ। ਇੱਥੇ ਇਹਦੇ ਅਰਥ ਕੀਤੇ ਜਿਹੜੇ ਐਕਸਪਰਟ ਨੇ, ਦਕਸ਼ਨਾ। ਘੱਗੇ ਘਰ ਘਰ ਫਿਰੈ ਤੂੰ ਮੂੜੇ, ਦਕਸ਼ਨਾ ਮੰਗਦਾ ਫਿਰਨਾ ਘਰ ਘਰ ਜਾ ਕੇ, ਅਲਖ ਜਗਾਨਾ। ਦੱਦੈ ਦਾਨ ਨਾ ਤੁੱਧ ਲਿਆ, ਪਰ ਜਿਹੜਾ ਜਿਹੜੀ ਦਕਸ਼ਨਾ ਲੈਣੀ ਸੀ, ਜਿਹੜੀ ਮੰਗਣੀ ਸੀ ਉਹ ਤੂੰ ਨਹੀਂ ਮੰਗੀ। ਉਹ ਕਿਹੜੀ ਦਕਸ਼ਨਾ? ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋਂ ਤੈ ਪੈ ਮੰਗੋ ਦੇ ਆਪਣਾ ਨਾਮ। ਤੂੰ ਪਦਾਰਥ ਬੜੇ ਮੰਗੇ, ਰਿਜ਼ਕ ਬੜਾ ਮੰਗਿਆ, ਧਨ ਬੜਾ ਮੰਗ ਮੰਗ ਕੇ ਲਿਆ ਪ੍ਰੋਤਾਂ ਕੋਲੋਂ, ਜਜਮਾਨਾਂ ਕੋਲੋਂ, ਪਰ ਤੂੰ ਕਦੀ ਕਿਸੇ ਪੂਰੇ ਗੁਰੂ ਤੋਂ ਦੀਕਸ਼ਿਤ ਨਹੀਂ ਹੋਇਆ, ਉਹਦੇ ਕੋਲੋਂ ਤੂੰ ਨਾਮ ਰੂਪੀ ਦਕਸ਼ਨਾ ਨਹੀਂ ਮੰਗੀ। ਇਹ ਨਹੀਂ ਆਖਿਆ ਵੀ ਕਰਤਾ ਤੂੰ ਮੇਰਾ ਜਜਮਾਨ ਤੇ ਇੱਕ ਦੱਖਣਾ ਹੋ ਤੈ ਪੈ ਮੰਗੋ ਦੇ ਆਪਣਾ ਨਾਮ। ਹੁਣ ਖਿਆਲ ਕਰਨਾ, ਅਸੀਂ ਵੀ ਬੜਾ ਕੁਛ ਮੰਗਣੇ ਆ, ਮੈਂ ਵੀ ਵਿੱਚ ਆ। ਕਿਸੇ ਨੂੰ ਵੇਖਿਆ ਸੀ, ਉਹ ਅਮੈਰੀਕਾ ਤੋਂ ਕੈਨੇਡਾ ਤੋਂ ਇੰਡੀਆ ਗਿਆ ਸੀ, ਉਹਨੂੰ ਵੇਖ ਕੇ ਚਾਅ ਪੈਦਾ ਹੋਇਆ ਸੀ ਮੈਂ ਵੀ ਜਾਣਾ। ਏਦਾਂ ਹੀ ਹੋਇਆ ਸੀ ਨਾ, ਜਿਨ੍ਹਾਂ ਨੂੰ ਚੇਤਾ ਏਦਾਂ ਹੀ ਹੁੰਦਾ। ਫਿਰ ਆਖਿਆ ਵੀ ਮਹਾਰਾਜ ਮੈਨੂੰ ਅਪੜਾ, ਉਹ ਕਹਿਣ ਲੱਗੇ ਅਪੜਾ ਦਿੰਦੇ ਆ। ਫਿਰ ਇੱਥੇ ਆਇਆ ਤੇ ਉਹਨਾਂ ਆਖਿਆ ਵੀ ਤੈਨੂੰ ਤੇ ਇਹਨਾਂ ਨੇ ਰਹਿਣ ਨਹੀਂ ਦੇਣਾ, ਤੇ ਕੋਈ ਆਰ ਪਾਰ ਕਰ ਕਿਸੇ ਕਾਲੇ ਕੋਟ ਵਾਲੇ ਨੂੰ ਮਿਲ, ਮਹਾਰਾਜ ਮੈਨੂੰ ਗ੍ਰੀਨ ਕਾਰਡ ਕਰ ਦਿਓ। ਕਹਿਣ ਲੱਗਾ ਕਰ ਦਿੰਦੇ ਆ। ਮਹਾਰਾਜ ਇਹਦੇ ਚ ਵੀ ਥੋੜਾ ਜਿਹਾ ਖਤਰਾ, ਹੁਣ ਸਿਟੀ ਜਾਨੀ ਕਰ ਦਿਓ। ਕਹਿਣ ਲੱਗਾ ਇਹ ਵੀ ਕਰ ਦਿੰਦੇ ਆ, ਆਪਣਾ ਘਰ, ਆਪਣੀ ਮੋਟਰ, ਬੈਂਕ ਬੈਲੈਂਸ, ਹੁਣ ਦੂਜਾ ਵੀ ਆ ਜਾਏ, ਪਰਿਵਾਰ ਵੀ ਆ ਜਾਓ। ਕਹਿੰਦੇ ਸਾਰੇ ਹੀ ਆ ਜਾਣਗੇ, ਇੱਥੇ ਕਿਹੜੀ ਕਮੀ ਹੈ? ਅੱਖ ਹੈ ਮੰਗਾ ਹੈ ਦੇਹ, ਦੇਹ ਦਾਤ ਕਰੇ। ਅਸੀਂ ਆਖੀ ਜਾਂਦੇ ਹਾਂ, ਮੰਗੀ ਜਾਂਦੇ ਹਾਂ, ਉਹ ਦਿੱਤੀ ਜਾਂਦਾ, ਅਸੀਂ ਮੰਗੀ ਜਾਂਦੇ ਹਾਂ, ਦਿੱਤੀ ਜਾਂਦਾ। ਮੈਂ ਇਹ ਨਹੀਂ ਕਹਿੰਦਾ ਵੀ ਇਹ ਨਹੀਂ ਮੰਗਣਾ ਗੁਰਮੁਖੋ, ਕਿਉਂਕਿ ਇੱਕ ਗੱਲ ਪੱਕੀ ਹੈ ਵੀ ਮੰਨ ਲਿਆ, ਫਾਰ ਐਗਜ਼ਾਮਪਲ, ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਇੱਥੇ, ਇੱਥੇ ਕੋਈ ਵਿਅਕਤੀ ਬੈਠਾ ਹੋਵੇ ਜਿਹਦੇ ਕੋਲ ਰਾਤ ਨੂੰ ਸੌਣ ਲਈ ਛੱਤ ਨਹੀਂ, ਕੋਈ ਹੈਪਨ ਹੋ ਜਾਏ, ਉਹਨੂੰ ਤੁਸੀਂ ਉੱਥੇ ਕਹੋ ਵੀ ਅੰਦਰ ਕਥਾ ਹੋ ਰਹੀ ਹੈ, ਤੂੰ ਕਥਾ ਸੁਣ।
ਉਹ ਕਹਿੰਦਾ ਭਰਾਵਾ ਮੈਨੂੰ ਤੇ ਚਿੰਤਾ ਵੀ ਮੈਂ ਰਾਤ ਨੂੰ ਸੌਣਾ ਕਿੱਥੇ ਹੈ, ਮੈਨੂੰ ਕਥਾ ਕਿੱਥੇ ਮੇਰੇ ਤੋਂ ਸੁਣੀ ਜਾਂਦੀ ਹੈ। ਭੁੱਖੇ ਬੰਦੇ ਨੂੰ, ਤਿੰਨਾਂ ਚੌਂ ਦਿਨਾਂ ਦੇ ਬੰਦੇ ਨੂੰ ਤੁਸੀਂ ਕਹੋ ਵੀ ਪਹਿਲਾਂ ਕਥਾ ਸੁਣ ਫਿਰ ਉਧਰ ਲੰਗਰ ਤੈਨੂੰ ਛਕਣ ਦਿਆਂ, ਉਹ ਕਹਿੰਦਾ ਭਰਾਵਾ ਪਹਿਲਾਂ ਮੈਨੂੰ ਲੰਗਰ ਛਕ ਲੈਂਦੇ ਫਿਰ ਮੈਨੂੰ ਜਿੰਨਾ ਚਿਰ ਕਹੇਗਾ ਮੈਂ ਸੁਣ ਲਾਂਗਾ। ਸਾਡੀ ਗੱਲ ਨਹੀਂ, ਭਗਤਾਂ ਨੇ ਕਹਿ ਦਿੱਤਾ ਭੁੱਖੇ ਭਗਤ ਨਾ ਕੀਜੈ ਯੈ ਮਾਲਾ ਆਪਣੀ ਲੀਜੈ, ਕਿਉਂਕਿ ਸੁਰਤ ਪਰਤ ਪਰਤ ਕੇ ਫਿਰ ਉਧਰ ਜਾਂਦੀ ਹੈ। ਹਉ ਮਾਂਗੋ ਸੰਤਨ ਰੇਨਾ, ਮੈਂ ਨਾਹੀਂ ਕਿਸੀ ਕਾ ਦੇਣਾ, ਮਾਧੋ ਕੈਸੇ ਬਣੈ ਤੁਮ ਸੰਗੈ, ਆਪ ਨਾ ਦਿਓ ਤਾਂ ਲੇਵੋ ਮੰਗੇ। ਕਹਿਣ ਲੱਗੇ ਫਿਰ ਬੰਗ, ਆਖਣ ਲੱਗੇ ਫਿਰ ਸੁਣੋ, ਅੱਧ ਸੇਰ ਮਾਂਗੋ ਦਾਲੇ, ਖੁਰਾਕ ਵੇਖੋ ਕਬੀਰ ਸਾਹਿਬ ਦੀ। ਸਤਸੰਗ ਜੀ ਇੰਨੇ ਸਦੀਆਂ ਬੀਤ ਗਈਆਂ, ਅੱਜ ਵੇਖੋ ਉੱਥੇ ਕੀ ਹਾਲਾਤ ਨੇ ਜਾਤ ਪਾਤ ਨੂੰ ਲੈ ਕੇ। ਉਹਨਾਂ ਜ਼ਮਾਨਿਆਂ ਚ ਕਹਿਣਾ ਵੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ, ਇਹ ਕੋਈ ਦਲੇਰ ਬੰਦਾ ਹੀ ਕਹਿ ਸਕਦਾ, ਉਹ ਵੀ ਬਨਾਰਸ ਵਿੱਚ ਜਿੱਥੇ ਉਹਨਾਂ ਦਾ ਗੜ੍ਹ ਹੈ, ਉਹ ਫਿਜੀਕਲੀ ਵੀ ਰਿਸ਼ਟ ਪੁਸ਼ਟ ਸਨ। ਅੱਧ ਸੇਰ ਮਾਂਗੋ ਦਾਲੇ, ਮੋਕੋ ਦੋਨੋਂ ਵਖਤ ਜਿਵਾਲੇ, ਖਾਟ ਮਾਂਗੂ ਚੌਪਾਈ, ਚੌਪਾਈ ਦਾ ਅਰਥ ਵੀ ਚਾਰੇ ਪਾਵੇ ਉਹਦੇ ਹੋਣ, ਠੀਕ ਠਾਕ ਹੋਵੇ, ਚੂਲਾਂ ਚਾਲਾਂ ਹਿੱਲੀਆਂ ਨਾ ਹੋਣ। ਸਰਾਣਾ ਅਵਰ ਤਲਾਈ, ਉੱਪਰ ਕੋ ਮਾਂਗੋ ਖੀਂਦਾ, ਤੇਰੀ ਭਗਤ ਕਰੇ ਜਨ ਖੀਂਦਾ। ਫਿਰ ਪਤਾ ਕੀ ਕਹਿੰਦੇ, ਹਜ਼ੂਰ ਇਹ ਮੇਰੀ ਰਿਕੁਆਇਰਮੈਂਟ ਹੈ, ਇੱਕ ਬੇਨਤੀ ਕਰਦੇ ਹਾਂ। ਕਬੀਰ ਲਾਲਚੀ ਨਹੀਂ ਹੈ ਰੱਬ ਜੀ, ਕਹਿਣ ਲੱਗੇ ਉਹ ਕਿਵੇਂ, ਆਖਣ ਲੱਗੇ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ, ਅਸਲ ਮੰਗ ਮੇਰੀ ਤੇਰਾ ਨਾਮ ਹੀ ਹੈ, ਪਰ ਕਿਉਂਕਿ ਭੁੱਖਿਆਂ ਤੋਂ ਜਪਿਆ ਨਹੀਂ ਜਾਂਦਾ ਇਸ ਲਈ ਮੈਂ ਸੋਚਿਆ ਪਹਿਲਾਂ ਦਾਲ ਆਟੇ ਦਾ ਵੀ ਪ੍ਰਬੰਧ ਕਰ ਲਾਂ। ਗੱਜ ਕੇ ਆਖੋ ਸਤਨਾਮ ਸ੍ਰੀ, ਇੱਕ ਨਾਮ ਤੇਰਾ ਮੈਂ ਫੱਬੋ, ਅਸਲ ਮੈਨੂੰ ਤੇਰਾ ਨਾਮ ਹੀ ਫੱਬਦਾ। ਤੇ ਭਗਤ ਧੰਨਾ ਸਾਹਿਬ ਮਹਾਰਾਜ, ਗੋਪਾਲ ਤੇਰਾ ਆਰਤਾ, ਗੁਰੂ ਗ੍ਰੰਥ ਸਾਹਿਬ ਵਿੱਚ ਜੇ ਤੇ ਥੋੜਾ ਜਿਹਾ ਸਿਸਟਮੈਟਿਕਲੀ ਦੇਖੀਏ, ਆਰਤ ਆਰਤਾ ਜਿਹੜੇ ਐਕਸਪਰਟ ਨੇ ਉਹਨਾਂ ਦੇ ਅਰਥ ਵੇਖੀਏ, ਉਹ ਤੇ ਲੋੜਵੰਦ ਹੀ ਕਰਦੇ ਨੇ, ਦੁਖਿਆਰਾ ਕਰਦੇ ਨੇ। ਫਿਰ ਹੋਰ ਵੀ ਬੇਨਤੀ ਹੈ, ਜਦੋਂ ਮਹਾਰਾਜ ਕਹਿੰਦੇ ਨਾ ਵੀ ਗਗਨ ਮੈਂ ਥਾਲ ਰਾਵਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰ, ਉਹ ਸਾਰਾ ਆਰਤੀ ਦੀ ਸਮੱਗਰੀ ਹੈ। ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨੇ ਜਾਓ ਕਮਲਾਪਤੀ। ਹੁਣ ਇੱਥੇ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਜ਼ਰੂਰ ਦੱਸੋ, ਇਹਦੇ ਚ ਆਰਤੀ ਦੀ ਸਮੱਗਰੀ ਦਾ ਕੋਈ ਅੱਗੇ ਮੈਨਸ਼ਨ ਨਹੀਂ ਗਾ, ਉਹ ਸਾਰਾ ਗਰੋਸਰੀ ਕਿਚਨ ਵਾਲਾ ਸਮਾਨ ਹੈ। ਗੋਪਾਲ ਤੇਰਾ ਆਰਤਾ, ਲੋੜਵੰਦਾ ਮੈਂ ਸੁਣਿਆ ਹੈ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ, ਤੂੰ ਕਹਿਣ ਲੱਗੇ ਵੀ ਇਹ ਤੇ ਜੱਗ ਜਾ ਰਿਹਾ। ਕਹਿਣ ਲੱਗੇ ਫਿਰ ਕਰੋ ਕਿਰਪਾ, ਦਾਲ ਸੀਧਾ ਮੰਗੋ ਕਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਜੁੱਤੀ ਕੱਪੜਾ ਨੀਕਾ ਚੰਗਾ, ਅਨਾਜ ਮੰਗੋ ਸਾਸੀ ਚੰਗਾ, ਅਨਾਜ ਅਨਾਜ ਮੰਗੋ ਸੱਤ ਸੀ ਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਕਨਵੈਂਸ ਘੋੜੀ, ਤੇ ਘਰ ਕੀ ਗੀਹਨ ਚੰਗੀ, ਚੰਗੀ ਮੀਨਜ ਸਭਾ ਚੰਗਾ, ਦੋ ਚਾਰ ਪੰਜ ਗੁਰਸਿੱਖ ਘਰ ਆ ਜਾਣ, ਉਹ ਬੱਚਿਆਂ ਨੂੰ ਕੁੱਟਣ ਡੈ ਪਵੇ ਬਈ, ਇਹ ਕਲੇਸ਼ ਵੇਖ ਕੇ ਤੁਰ ਜਾਣ, ਉਹਨੂੰ ਚਾਹ ਚੜ੍ਹ ਜਾ ਗੁਰਸਿੱਖ ਆਏ ਨੇ ਮੈਨੂੰ ਸੇਵਾ ਦਾ ਅਵਸਰ ਮਿਲਿਆ। ਵੇਖਿਆ ਨਾ ਵੀ ਕਈ ਵਾਰ ਉਹ ਫਿਰ ਕੋਈ ਨਾ ਕੋਈ ਪੱਜ ਬਣਾ ਕੇ ਤੇ ਇਸ ਤਰ੍ਹਾਂ ਦਾ ਕਲੇਸ਼ ਕਰਨਾ, ਉਹ ਪਾਣੀ ਪੀ ਕੇ ਕਹਿੰਦੇ ਚੰਗਾ ਭਾਜੀ ਫਿਰ ਸਾਨੂੰ ਥੋੜੀ ਕਾਹਲੀ ਹੈ ਤੇ ਅਸੀਂ ਚੱਲਦੇ ਹਾਂ, ਫਿਰ ਕਿਸੇ ਦਿਨ ਆਵਾਂਗੇ। ਆਖੋ ਸਤਨਾਮ ਸ੍ਰੀ, ਬੜੇ ਤਰੀਕੇ ਹੁੰਦੇ ਇਹਨਾਂ ਭੈਣਾਂ ਕੋਲ ਮਾਈਆਂ ਕੋਲ। ਘਰ ਕੀ ਕੀ ਹਨ ਚੰਗੀ ਮੀਂਹ, ਵੀ ਉਹਦਾ ਸੁਭਾਅ ਚੰਗਾ ਹੋਵੇ, ਜਨ ਧੰਨਾ ਲੇਵੇ ਮੰਗੀ, ਤੇ ਗੁਰਮੁਖੋ ਉਂਜ ਸੱਚੇ ਪਾਤਸ਼ਾਹ ਕਹਿੰਦੇ ਨੇ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਜੇ ਉਹ ਨਹੀਂ ਮੰਗਿਆ ਬਾਕੀ ਚੀਜ਼ਾਂ ਮੰਗ ਲਈਆਂ ਚਲੋ ਗੁਜਰਾਣ ਤੇ ਹੈ ਪਰ ਉਹ ਸਥਿਰ ਨਹੀਂ ਰਹਿੰਦੀਆਂ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇ ਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਨਾਂਗੇ ਆਵਣ
नांगे जाना कोय न रह है राजा राणा, राजा राम नौ निद मेरा संपै हेत संपै संपत्ति ओदे हेत दे विच। महाराज कहिंदे ने तमाम चीजा आवत संग न जात संगाती कहां पयो दर बांधे हाथी, लंका गढ़ सोने का भया मूर्ख रावण क्या ले गया। गल कले रावण दी नहीं, रावण नूं ते तां उत्थे पात्र बनाया भी कहिंदे ने उहदे कोल बहुत कुछ सी, ते महाराज कहिंदे भी जिहदे कोल बहुत ज्यादा सी ओह नहीं ले जा सकिया ते थोड़े वाला किवें लै जाएगा। हजूर कहिंदे पंडित जी दखणा मंगदे हो परोतां दे घर जा जाके, कदी किसे तो नाम दी दखणा मंगी जे, कदी क्या विसर नाही दातार अपना नाम दे हो गुण गावां दिन रात नानक चाओ ए हो। एदां वी आख्या कर करता तू मेरा जजमान, एक दखणा हो तै पै मांगो दे अपना नाम। सो तत्तै तामस जल्यो मूड़े थत्थै थान प्रिष्ट हुआ, कग्गै घर घर फिरै तू मूड़े ददै दान ना तुद लिया। दान दाना सिर दान नाम दान, ये सारे दाना दा मां दान है। जिन्हें नाम मंग लिया उन्हें सब कुछ ही मंग लिया। सबे थोक प्राप्ते जे आवे एक हाथ, फिर जन्म पदार्थ सफल है जे सच्चा शब्द कथ। इस वास्ते सात संगत जी ऐसा नहीं कि गुरु साहिबान ने सानू इस दर तो मंगण तो विवर्जित किया, नहीं, उन्हें आप अरदासा कीतिया मान मांगो तान मांगो धन लक्ष्मी सुत दे, कोई हर्ज नहीं। पर इना कुछ मंग के भी जो नाल जाना है वह मंगया ही नहीं, तो फिर ये मंगा केड़े काम दी, इसलिए सानू जरूर कहना चाहिदा है

ਆਪਣਾ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ ਜੀ।

0: ਹਾਰਦਿਕ ਧੰਨਵਾਦ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਭਾਈ ਸੁਖਜੀਤ ਸਿੰਘ ਜੀ ਘੋੜਕਾ ਹਜ਼ੂਰੀ ਰਾਗੀ ਸਤਿਸ਼੍ਰੀ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਦੇ ਮੇਰਾ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਕੱਲ੍ਹ ਪੰਦੇ ਮਹਾਨ ਸ਼ਹੀਦ ਭਾਈ ਸ਼ਹੀਦ ਦਿਲਾਵਰ ਸਿੰਘ ਜੀ ਬੱਬਰ, ਉਹਨਾਂ ਦੇ ਮਾਤਾ ਜੀ ਸ਼ਾਮ ਨੂੰ 7 ਵਜੇ ਪਹੁੰਚ ਰਹੇ ਹਨ, ਜੋ ਕਿ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆਪ ਜੀ ਨੇ ਪਹੁੰਚਣਾ ਜੀ ਸ਼ਹੀਦੀ ਮਾਤਾ ਜੀ ਦਰਸ਼ਨ ਕਰਨ ਵਾਸਤੇ, ਅਤੇ ਆਪ ਜੀ ਸੰਗਤਾਂ ਦਰਸ਼ਨ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚਣਾ, ਅਤੇ ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ। ਇਹ ਜਿਹੜਾ ਮੈਂ ਸਲੋਕ ਗਾਇਨ ਕਰਨ ਲੱਗਾ ਹਾਂ, ਇਸ ਸਲੋਕ ਦਾ ਕਈ ਵਾਰਾਂ ਸੰਗਤਾਂ ਵਿੱਚ ਭੁਲੇਖਾ ਪੈ ਜਾਂਦਾ, ਕਨਫਿਊਜ਼ਨ ਹੋ ਜਾਂਦੀ ਹੈ ਕਿ ਇਹ ਭਾਈ ਸਾਹਿਬ ਸਹਿਜ ਸਲੋਕ ਗਲਤ ਪੜ ਰਹੇ ਹਨ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਸਲੋਕ ਹਨ, ਇੱਕ ਹੈ ਜਪਜੀ ਸਾਹਿਬ ਜੀ ਦੇ ਐਂਡ 'ਤੇ ਅਤੇ ਇੱਕ ਸਲੋਕ ਹੈ ਮਾਝ ਰਾਗ ਵਿੱਚ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ, ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ, ਇੱਕ ਮਾਝ ਰਾਗ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ। ਇਹਨਾਂ ਵਿੱਚ ਥੋੜ੍ਹਾ ਥੋੜ੍ਹਾ ਅੰਤਰ ਹੈ। ਇੱਕ ਵਾਰੀ ਮੈਂ ਦਰਬਾਰ ਸਾਹਿਬ ਇਹ ਸਲੋਕ ਗਾਇਨ ਕਰਨ ਲੱਗਾ ਅਤੇ ਸਿੰਘ ਸਾਹਿਬ ਜੀ ਇੱਕਦਮ, ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ ਬੈਠੇ ਸਨ, ਇੱਕਦਮ ਚੁਕੰਨੇ ਹੋ ਗਏ ਵੀ ਭਾਈ ਸਾਹਿਬ ਨੇ ਸਲੋਕ ਸ਼ੁਰੂ ਕਰ ਦਿੱਤਾ, ਕਿਉਂਕਿ ਗਾਉਣ ਦੀ ਮਨਾਹੀ ਹੈ। ਅਤੇ ਅਰਦਾਸੀਆ ਸਿੰਘ ਵੀ ਉਸੇ ਦਮ, ਮੇਰਾ ਖਿਆਲ ਗਿਆਨੀ ਰਾਜਦੀਪ ਸਿੰਘ ਉਸ ਸਮੇਂ ਹੈਡ ਅਰਦਾਸੀ ਸਨ, ਅਤੇ ਇਹਨਾਂ ਨੇ ਵੀ ਉਸੇ ਟਾਈਮ ਮੇਰੇ ਵੱਲ ਨੂੰ ਵੇਖਿਆ ਵੀ ਸਲੋਕ ਬੰਦ ਕਰ ਦੇਣਗੇ। ਸਤ ਸੰਗਤ, ਜਦੋਂ ਮੈਂ ਦੂਜੀ ਪੰਕਤੀ ਗਾਈ, ਨਾਨਕ ਤੇ ਮੁਖੁਜਲੇ ਹੋਰ ਕੇਤੀ ਛੁੱਟੀ ਨਾਲ, ਸਿੰਘ ਸਾਹਿਬ ਜੀ ਸਿਰ ਮਾਰਿਆ, ਉਦਾਸੀ ਨੂੰ ਇਸ਼ਾਰਾ ਕਰਤਾ ਵੀ ਬੈਠਾ ਲੋਕ ਪੜ੍ਹਨ ਦੇ। ਅਤੇ ਕਈ ਵਾਰ ਸੰਗਤਾਂ ਵਿੱਚ ਵੀ ਕਨਫਿਊਜ਼ਨ ਹੋ ਜਾਂਦੀ ਵੀ ਭਾਈ ਸਾਹਿਬ ਗਲਤ ਸਲੋਕ ਪੜ੍ਹ ਰਹੇ ਹਨ, ਅਤੇ ਕਈ ਵਾਰ ਮੇਰੇ ਵੀਰ ਜਿਹੜੇ ਡਿਸਪਲੇ ਕਰਦੇ ਹਨ ਉਹਨਾਂ ਨੂੰ ਵੀ ਇਹ ਥੋੜ੍ਹੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਵੀ ਉਹੀ ਸਲੋਕ ਚਲਾਈ ਜਾਂਦੇ ਵਾਰ ਵਾਰ, ਪਹਿਲਾਂ ਹੀ ਜਪਜੀ ਸਾਹਿਬ ਵਾਲਾ। ਵੈਸੇ ਮੈਂ ਬਹੁਤ ਘੱਟ ਪੜ੍ਹਦਾ, ਪਰ ਡਿਸਪਲੇ ਹੋ ਰਿਹਾ ਅਤੇ ਸੋਚਿਆ ਵੀ ਚਲੋ ਪੜ੍ਹ ਦਿੰਦੇ। ਇਸ ਸਲੋਕ ਵਿੱਚ ਅਤੇ ਉਸ ਸਲੋਕ ਵਿੱਚ ਦੋ ਤਿੰਨ ਅੰਤਰ ਹਨ। ਇੱਕ ਤਾਂ ਉਸ ਸਲੋਕ ਵਿੱਚ ਪੌਣ ਗੁਰੂ, ਪਵਨ ਗੁਰੂ ਪਾਣੀ ਪਿਤਾ ਹੈ ਅਤੇ ਇੱਥੇ ਪੌਣ ਗੁਰੂ ਹੈ, ਇਹਨਾਂ ਵਿੱਚ ਅੰਤਰ ਹੈ। ਪਵਨ ਅਤੇ ਪਵਨ ਦਾ, ਪਵਨ ਅਤੇ ਪੌਣ ਦਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇੱਥੇ ਪਾਠ ਹੈ ਦਿਨਸ ਰਾਤ ਅਤੇ ਉੱਥੇ ਪਾਠ ਹੈ ਦਿਵਸ ਰਾਤ। ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਇੱਥੇ ਵਾਚੇ ਪਾਠ ਹੈ ਇੱਕ ਲਾਂ ਨਾਲ, ਅਤੇ ਦੂਜੇ ਸਲੋਕ ਵਿੱਚ ਵਾਚੇ ਦੋ ਲਾਵਾਂ ਨਾਲ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਹੋਰ ਕੇਤੀ ਛੁੱਟੀ ਨਾਲ, ਇੱਥੇ ਹੋਰ ਕੇਤੀ ਛੁੱਟੀ ਨਾਲ ਹੈ, ਉੱਥੇ ਕੇਤੀ ਛੁੱਟੀ ਨਾਲ ਹੈ। ਇਹ ਦੋ ਤਿੰਨ ਅੰਤਰ ਹਨ। ਗੁਰਬਾਣੀ ਵਿੱਚ ਬਹੁਤ ਥਾਵਾਂ 'ਤੇ ਅੰਤਰ ਹਨ, ਵੈਸੇ ਹੁਣ ਪਦ ਸੇ ਸਰੂਪ ਵਿੱਚ ਬਹੁਤ ਅੰਤਰ ਪੈ ਗਏ। ਇੱਕ ਮੈਂ ਪਰਸੋਂ ਚੌਥ ਵੰਦਨਾ ਕੀਤੀ ਸੀ, ਮੈਂ ਤਾਣ ਦੀ ਬਾਣ ਤੋਂ ਹੈ ਮੇਰੇ ਸਵਾਮੀ, ਮੈਂ ਤੁਧੇ ਆ ਗਿਆ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਪਾਠ ਹੈ, ਸਹਿਤ ਇੱਥੇ ਪਾਸ ਹੋਵੇਗਾ, ਇੱਥੇ ਪਾਠ ਪਾਸ ਹੈ। ਪਰ ਅਸਲ ਵਿੱਚ ਜਿਹੜਾ ਲੜੀਵਾਰ ਸੂਪ ਦੇ ਵਿੱਚ ਹਸਤਲਿਖਤ ਸਰੂਪ ਵਿੱਚ ਹੈ, ਉੱਥੇ ਪਾਠ ਪਾਸੇ ਆਵੇਗਾ। ਬੜੇ ਮੰਗਲ ਛੋਟੇ ਹਨ, ਛੋਟੇ ਕਰ ਦਿੱਤੇ ਗਏ। ਜਿਹੜੇ ਬੁੱਧੀਜੀਵੀ ਕਈ ਵਾਰ ਜਿਹੜੇ ਆਪਣੇ ਆਪ ਨੂੰ ਬੜੇ ਵਿਦਵਾਨ ਸਮਝਦੇ ਹਨ, ਉਹ ਸੋਚਦੇ ਵੀ ਗੁਰੂ ਸਾਹਿਬ ਜੀ ਨੇ ਲਾਂ ਐਵੇਂ ਲਾ ਦਿੱਤੀ, ਇਹ ਇਸ ਤਰ੍ਹਾਂ ਨਹੀਂ, ਠੀਕ ਨਹੀਂ, ਇੱਦਾਂ ਠੀਕ ਹੈ। ਸਤਸੰਗਤ, ਅਸੀਂ ਕਈ ਵਾਰ ਆਪਣੀ ਮਤ ਨੂੰ ਗੁਰੂ ਦੀ ਮਤ ਤੋਂ ਉੱਪਰ ਸਮਝ ਬੈਠਦੇ ਹਾਂ, ਜਿਹੜੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਸਤਿਗੁਰੂ ਜੀ ਨੇ ਕਈਆਂ ਥਾਵਾਂ 'ਤੇ ਵੱਡੇ ਮੰਗਲ ਉਚਾਰੇ ਹਨ, ਪਰ ਅੱਜ ਦੇ ਸਰੂਪ ਵਿੱਚ ਛੋਟੇ ਮੰਗਲ ਮਿਲਣਗੇ। ਜਿਹੜਾ ਅਸਥਲਿਕ ਸਰੂਪ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਪਰ ਪ੍ਰਕਾਸ਼ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਡਾ, ਉੱਥੇ ਅਜੇ ਵੀ ਪਾਠ ਇਸ ਤਰ੍ਹਾਂ ਹੀ ਆਵੇਗਾ, ਪਾਸੇ ਪਾਸ ਨਹੀਂ ਆਵੇਗਾ। ਸੋ ਇਸ ਵਾਸਤੇ ਕਈ ਵਾਰ ਕਈ ਕਨਫਿਊਜ਼ਨ ਹੋ ਜਾਂਦੀਆਂ। ਸੋ ਆਓ ਸਾਰੇ ਮਿਲ ਕੇ ਆਪਾਂ ਇਹ ਸਲੋਕ ਪੜ੍ਹ ਕੇ ਫਿਰ ਅਨੰਦ ਸਾਹਿਬ ਜੀ ਦੇ ਪਾਠ ਕਰਾਂਗੇ।

ਸਤਿਗੁਰ। ਤੂੰ ਠਾਕੁਰ ਤੂੰ ਪਹਿਰਦਾਸ, ਦਿਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੈ, ਤੁਮਰਾ ਅੰਤ ਉਚੇ ਤੇ ਉਚਾ ਭਗਵੰਤ।

ਦਰਸ਼ਨੀ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ

ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰਨ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਵੇਲ ਜਨਮ ਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਬਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ, ਅੜਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਪਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਥ ਬਿਨ। ਸਹਸ ਤਵ ਗੰਥ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡੌਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੈ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰਹਿਣਾਰੇ। ਮਨ ਗੁਰਮਿਲ ਕਾਜ ਸਵਾਰੇ ਰਹਾਉ। एहो संसार विकार संसे मह तरयो ब्रह्म ज्ञानी जिस हे जगाए पियावै एहो रस अकथ कथा तिन जानी जा को आए सोई बिहज हो हर गुरते मन हे बसेरा निज घर महल पावो सुख सहजे बाहुर।

Ah.

वाहेगुरु वाहेगुरु वाहेगुरु वाहे

Ay.

वाहे गुरु, वाहे गुरु, वाहे

ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੇ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ

ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੁੱਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੇ ਸੁੱਝੈ।

ਅੰਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬੇਮੋ ਤਾਜੇ, ਪ੍ਰਭ ਕਉ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਪ੍ਰਭ ਕਉ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ।

ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂਨਾ ਝੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਵਿਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨੀ ਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਯਾ ਨਿਰੰਕਾਰ, ਕਰ ਕਿਰਪਾ ਜਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁਖ ਭੰਜਨਾ।

ਕਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸੁਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਗਵਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਗੰਜਿਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ

ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰਣਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਖੇ ਤੇ ਤਰੇ, ਪਾਰ ਜਾ ਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰ ਦੁਖ ਲੱਥਾ, ਨਾਮ ਕੀ ਮਹਿਮਾ ਸੰਤ੍ਰਿਤ ਵਸੈ, ਸੰਤ ਪ੍ਰਤਾਪ ਦੁਰਤ ਸਮਨਸੈ, ਸੰਤ ਕਾ ਸੰਗਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲਖ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਦਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ

ਮੂਚ ਨਾਨਕ ਨਾਮ ਧਰੇ ਪਾਤਤ ਬਹਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਭਾਵ ਦੁਰਗੇ ਨਹੀਂ ਸੁੱਜੈ ਛੂਟ ਸੁਨਾਹੀ ਊਬ ਪਾਇਆਲ ਮੁਖ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਮਿਨ ਦਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ ਚਾਰ ਪਦਾਰਥ ਜੇਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ

ਕੀ ਸਰਣੀ ਪਰਾ ਜਿਜਨ ਗੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਠੇ ਅਭਿਮਾਨ

ਰਾ ਮਿਠਾਨਾ ਵੇਖੈ ਸਗਲ ਸਿਸ਼ਟ ਸਾਜਨਾ ਸੂ ਦੁਖ ਜਨ ਸਮਦ੍ਰਿਸ਼ਟਿਤਾ ਨਾਨਕ ਪਾ ਪੁੰਨਈ ਲਿਪਾ ਨਿਰਧਨ ਗੋ ਧਨ ਦੇਰੋ ਨਾਹੁ ਨਿਥਾਵੇਂ ਗੋ ਨਾਹੁ ਤੇਰਾ ਥਾਉ ਨਿਮਾਨੇ ਗੋ ਪ੍ਰਭ ਤੇਰੋ ਮਾਨ ਸਗਲ ਘਟਾਂ ਗੋ ਦੇਵੋ ਦਾਨ ਕਰਨ ਗਰਾਮਨ ਹਾਰ ਸੁਮਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤਮਿਨ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਖੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਪਟ ਵਸੈ ਹਰ ਨਾਮ ਸਲੋਕ ਨਿਰਗੁਣਿਆਰ ਏਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਮਲ ਮੂਲਤੇ ਕਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨਮੈ ਜਿਨੇ ਉਭਾਰਿਆ ਬਾਹਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਧ।

ਸਤ ਭਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਬਰ ਸੰਗ ਰਚਨਾ ਐਸੇ ਦੋਖ ਮਿਟ ਅੰਧ ਵਿਆਪੇ ਨਾਨਕ ਕਾਢ ਲਿਓ ਪਰ ਵਿਆਪੇ ਆਦ ਅੰਤ ਜੋ ਰੱਖਣ ਹਾਰ।

ਜਿਸਕੇ ਅੰਦਰ ਵਸੇ ਨਿਰੰਕਾਰ, ਜਿਸਕੀ ਸੀਖ ਤਰਾ ਸੰਸਾਰ, ਜੋ ਤੁਮ ਬਹਾਨੇ ਤਿੰਨ ਪ੍ਰਭ ਜਾਤਾ, ਨਾਨਕ ਹੁਣ ਜਨ ਸ਼ਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਉਭਾਵ ਸਿਆਣਪ ਸਗਲ ਤੇ ਰਹਿਤ, ਸਭ ਕਹਿ ਜਾਣੇ ਆਤਮ ਕੀ ਰਹਿਤ, ਜਿਸ ਭਾਵਿਤ ਸਲਾਈ ਲੜਦਾ ਏ ਥਾਂ ਤਰੰਤਰ ਆ ਸਮਾਏ। ਸੋ ਸੇਵਕ

ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਪਰਵਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਸੇ ਤਿਆਗ ਕਤਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੋਈਜੈ ਮਨ ਆਠ ਪਹਿਰ ਤਾਕਾ ਜਸਗਾ ਬੀਜੈ ਜੇ ਪ੍ਰਸਾਦ ਤੁ ਸਭ ਕੋ ਮਾਨੈ ਮੁਖ ਤਾਕੋ ਜਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੇ ਮਾਨ ਭਾਵੇਂ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੂਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ

ਹਸਤਕਰ ਛਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮੰਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ

ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਜ ਰੇ ਮਨ ਮੇਰੇ ਤੂੰ ਤਾਸਿਓ ਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੁਭ ਨਾਉ ਆਪ ਗਾ ਵਾਏ ਸੁ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਸਲੋਕ

ਸਾਧਕ ਸੰਗਤ ਜੇ ਸਭਿਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬ ਹੁੰਦਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਛਰ ਲਾਹੈ ਸਾਧੂ ਕੈ ਸੰਗ ਆ ਜਾਰੋ ਸਹਿ ਸਾਧਕ ਸੰਗ ਬਸੇ ਥਾਨ ਉਚਾਏ ਸਾਧੂ ਕੈ ਸੰਗ ਮਹਿਲ ਪਹੁੰਚਾਏ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ

ਧਨੀ ਸਰਬ ਕਾ ਧਨੀ ਸਲੋਕ ਔਰ ਧਾਰੈ ਜਵੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਤ੍ਰੇ ਰੂਪ ਨਾ ਪੇਖੈ ਨੇਤਰ ਸਾਧਗੀ ਟਹਿਲ ਸੰਸੰਗ ਹੇਤ

ਨਾਨਕ ਕੋਟ ਮਤੇ ਕੋ ਐਸਾ ਅਪਰਸ ਵੈਸ਼ਨੋ ਸੋਜ ਉਪਰ ਸੁਪ੍ਰਸੰਨ ਮਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਹਿ ਕਰਮ ਇਸ ਵੈਸ਼ਨੋ ਕਾ ਨਿਰਮਲ ਧਰਮ ਕਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਛੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੈ ਅਵਰੇ ਨਾਮ ਜਪਾਵੈ ਨਾਨਕੋ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿੰਸਾ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਨ ਅਰਪੈ ਵਿਸ਼ਨ ਪ੍ਰੀਤ ਹਰਗੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਭਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧਾ ਹੈ ਰਾਮ ਨਾਮ ਸਾਰ ਰਸ ਪੀਵਾਏ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੁੱਝੈ ਮੂਲ ਸੁਖਮ ਮੈਂ ਜਾਣੇ ਅਸੂਲ ਚਹੁ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇ।

ਸਰਬਰ ਧਾਰੈ ਪਸ ਬਰੇਦ ਮੁਗਦ ਪਾਥਰ ਗਵਤਾਰੈ ਸਰਬਰੋ ਕਾ ਆਉ ਕਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮਾ।

ਸਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਗਏ ਸੁਰੋਤੇ ਕਈ ਕੋਟ ਤਵੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਬਕਾ ਵਿਚਾਰੇ ਕਈ ਕੋਟ ਨਵ ਤਨ ਨਾਮ ਧਿਆਵੇ ਨਾਨ ਕਰਤੇ ਕਾਂਤ ਨਾ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਗੁਣ ਸਿੱਧ ਜਤੀ ਜੋਗੀ ਕਈ ਗੁਣ ਰਾਜੇ ਰਸ ਭੋਗੀ ਕਈ ਗੁਣ ਬੰਕੀ ਸਰਬ ਉਪਾਏ ਕਈ ਗੁਣ ਪਾਥਰ ਬ੍ਰਿਖਨ ਬਜਾਏ ਕਈ ਗੁਣ ਪਵਨ ਪਾਣੀ ਬਹਿ ਸੰਦਰ ਕਈ ਗੁਣ ਦੇਸ ਭੂ ਮੰਡਲ ਕਈ ਗੁਣ ਸਸੀਅਰ ਸੂਰ ਨਖੇਤਰ ਕਈ ਗੁਣ ਦੇਵ ਦਾਨਵ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਆਪਣਾ ਸੂਧਾਰ ਹੈ ਨਾਨਕ ਜਿਸ ਜਿਸ ਭਾਵੈ ਤੇ ਸਤੇ ਸੁਨਿਸਤਾਰ ਹੈ ਕਈ ਗੁਣ ਰਾਜਸਤਾਮ ਕਈ ਗੁਣ ਰਾਜਸਤਾਮ ਸਾਤਕ ਕਈ ਗੁਣ ਵੇਦ ਪ੍ਰਾਨ ਸਿੰਮ

ਨਾਨਕ ਆਪ ਅਲਪ ਤਰਿਆ ਭਰਪੂਰ। ਕਈ ਗੁਣ ਪਾਤਾਲ ਕੇ ਵਾਸੀ, ਕਈ ਗੁਣ ਨਰਕ ਸੁਰਗ ਨਿਵਾਸੀ, ਕਈ ਗੁਣ ਜਨਮੇ ਜੀਵੇ ਮਰੇ, ਕਈ ਗੁਣ ਬਹੁ ਜੂਨੀ ਫਿਰੇ, ਕਈ ਗੁਣ ਬੈਠਤ ਹੀ ਖਾਏ, ਕਈ ਗੁਣ ਘਾਲੇ ਥਕ ਪਾਹੇ, ਕਈ ਗੁਣ ਕੀਏ ਤਨਵੰਦ, ਕਈ ਗੁਣ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਗਿਆ ਹਾਥੇ। ਕਈ ਗੁਣ ਭਏ ਬਹਿ ਰਾਗੀ, ਰਾਮ ਨਾਮ ਸੰਗ ਤਲਨਿਵ ਲਾਗੀ, ਕਈ ਗੁਣ ਪ੍ਰਭ ਕੋ ਖੋ ਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਗੁਣ ਦਰਸ਼ਨ ਪ੍ਰਭ ਪਿਆਸ, ਤਿਨਕੋ ਮਿਲਿਓ ਪ੍ਰਭ ਵਿਨਾਸ਼, ਕਈ ਗੁਣ ਮੰਗੇ ਸਤ ਸੰਗ, ਪਾਰ ਬ੍ਰਹਮ ਤਿਲ ਲਾਗਾ ਰੰਗ, ਜਿਨ ਕੋ ਆਪ ਸੁ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਗੁਣ ਖਾਣੀ ਅਰ ਖੰਡ, ਕਈ ਗੁਣ ਆਕਾਸ਼ ਬ੍ਰਹਿਮੰਡ, ਕਈ ਗੁਣ ਹੋਏ ਅਵਤਾਰ।

ਰਾਜ ਕਈਗੁਣ ਤੱਤ ਕੇ ਬੇਥੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਬੀਵੇ ਅਮਰ ਭਏ ਸਾਸਾ ਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਅਮਨੇ ਜਨ ਗੋ ਸਾ ਸਾ ਸਮਾਰੇ ਨਾਨਕ।

ਬ੍ਰਹਮ ਪ੍ਰਕਾਸ ਆਪਣੀ ਬਣਤਾ ਬਣਾਈ, ਨਾਨਕ ਜੀ ਵੈ ਦੇਖ ਬਡਾਈ, ਇਸ ਕਾ ਬਲ ਨਾਹੀ ਸਹਾਥ, ਕਰਨ ਕਰਾਮਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤ ਸੁਭਾਵੈ ਸੋਈ ਪੁੰਥੀਓ।

ਕਬੂ ਹੋਏ ਬਹੇ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ। ਕਬੂ ਆਪ ਕੀਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੇ ਤੇ ਵਿਹੀ ਰਹੇ, ਗੁਰਪ੍ਰਸਾਦ ਨਾਨਕ ਸੱਚ ਕਹੈ। ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤੜ ਤੀਰਥ ਇਸ਼ਨਾਨ, ਕਬੂ ਸੇ ਸਾਧਕ ਮੋਗਿਆ।

ਜਾਵੈ ਬਹੁ ਲਸ਼ਕਰ ਮਾਨੁਖ ਪਰ ਕਰੇ ਆਸ ਮਲ ਪੀਤਰ ਤਾਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਕਿਰਮੇ ਹੋਏ ਜਾਏ ਬਸਮੰਤ ਕਿਸੇ ਨਾ ਬਧੇ ਆਪ ਅਹੰਕਾਰੀ ਧਰਮ ਰਾਏ ਤੁਸ ਕਰੇ ਖੁਵਾਰੀ ਗੁਰਪ੍ਰਸਾਦ ਜਾਗਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪਰਮਾਨ ਕੋਟ ਕਰਮ ਕਰਿਆ ਹੁਣ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨੰਤ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੁਗ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਪਸ ਕੋ ਸੁਖ ਨਾਹੀ ਗੋਏ ਜਬ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀ ਤਬ ਲਗ ਨੇ ਚਲ ਨਾਹੀ ਜੀਤ ਜਬ ਲਗ ਮੋਹ ਮੰਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਦੂਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਸ ਖਟੇ ਲਖ ਉੜਤਾਵੈ ਤ੍ਰਿਪਤਨਾ ਆਵੈ ਮਾਇਆ ਪਾਸ਼ੇ ਪਾਵਿਆ ਨਕ ਭੋਗ ਵਿਖਿਆ ਕੇ ਕਰਾਏ ਨੈ ਤ੍ਰਿਪਤਾਵੈ ਖਬ ਖਬ ਮਰੈ ਬਿਨਾ ਸੰਤੋਖ ਨਹੀਂ ਗਉ ਰਾਜੇ ਸੁਭਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਵ ਸੁਖ ਹੋਏ ਬੜੇ ਭਾਗ

ਐਸਾ ਹੋਏ ਆਪੇ ਆਪ ਆਪ ਰਵ ਸੋਏ ਜੋ ਕਿ ਸ਼ਕੀਨੋ ਸਭ ਨੇ ਰੰਗ ਸਭ ਤੇ ਦੂਰ ਸਭ ਮੁਖਿਆ ਸੰਗ ਬੁਝਿਆ ਦੇਖਿਆ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿੰਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸ਼ ਸਮਝਿਆ ਬਾਪੇ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਨ ਵਿਸਥਾਰ ਸਭ ਕਛ ਉਸ ਗਾਓ ਕਰਨੇ ਹਾਰ ਉਸਤੇ ਭਿੰਨ ਕਹਾਓ ਕਿਛ ਹੋਏ ਆਪ ਸਥਾਨ ਤਰੰਤਰ ਏਕ ਸੋਏ।

ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨਾ ਬਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗੜ ਸੁਣੀ ਸਰਵਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗੇ ਦੁਖ ਨੇ ਆਰਜਾ ਘਟੈ ਸੰਤ ਗੇ ਦੁਖ ਨ ਜਮਤੇ ਨਹੀਂ ਛੁਟੈ ਸੰਤ ਗੇ ਦੁਖ ਨ ਸੁਖ ਸਭ ਜਾਏ ਸੰਤ ਗੇ ਦੁਖ ਨਰਕ ਮੈਂ ਪਾਏ ਸੰਤ ਗੇ ਦੁਖ ਨ ਮਤ ਹੋਏ ਮਲੀਨ ਸੰਤ ਗੇ ਦੁਖ ਨ ਸੋਭਾ ਤੇ ਹੀਨ ਸੰਤ ਗੇ ਹਤੇ ਕੋ ਰੱਖੇ ਨਾ ਕੋਏ ਸੰਤ ਗੇ ਦੁਖ ਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕਾ ਦੁਖਨ ਤੇ ਮੁਖ ਪਵੈ ਸੰਤਨ ਕਾ ਦੁਖਨ ਕਾਗ ਜੋ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਗ ਜੋਨ ਖਿਰ ਮਾਏ ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਾ ਦੁਖਨ ਸਭ ਕੋਸ਼ਲ ਹੈ ਸੰਤ ਕਾ ਦੁਖਨ ਤੇ ਸਭ ਜਾਏ ਸੰਤ ਕਾ ਦੁਖਨ ਨੀਚ ਨੀਚ ਆਏ ਸੰਤ ਦੁਖੀ ਗਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀਗਤ ਪਾਹੇ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਡ ਕਿੰਨਾ ਪਾਈ ਸੰਤ ਕਾ ਨਿੰਦਕ ਮਹਾ ਤਿਆਰਾ

ਸੰਤਗਾ ਦੁਖੀ ਧਰਮ ਤੇਰਾ ਸੰਤਗਾ ਦੁਖੀ ਸਦਮੇ ਤਿਆ ਗਹਿਤ ਕੀਰਤਨ ਨਿੰਦਕਾ ਤੁਰਹੀ ਪਿਆ ਨਾਨਕ ਜੋਤ ਸੁਭਾਵੇ ਸੋਈ ਥਿਆ ਸੰਤਗਾ ਦੁਖੀ ਬਿਗਡੂ ਪਏ ਜਾਏ ਸੰਤਗੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤਗਾ ਦੁਖੀ ਸਦਾ ਸਹਿਕਾਈਏ ਸੰਤਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਤਗੇ ਦੁਖੀ ਕੀ ਪੁੱਜੇ ਨਾ ਆਸਾ ਸੰਤਗਾ ਦੁਖੀ ਉੱਠ ਚਲੈ ਨਿਰਾਸਾ ਸੰਤਗਾ ਦੁਖ ਨਾ ਤੁਸ਼ਟੈ ਕੋਏ

ਜਾਏ ਅਸ਼ਟਪਦੀ ਮਾਨੁ ਕੀ ਟੇਕ ਬ੍ਰਿਥੀ ਸਬਜਾਨ ਦੇਵਨ ਕੋ ਕਹਿ ਭਗਵਾਨ ਜਿਸ ਕਹਿ ਦੀਆ ਰਹਿ ਅਗਾਏ ਬਹੁਰਨਾ ਦ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਇੱਕ ਵਾ ਮਾਨੁ ਕਹਿ ਕਿਸ਼ਨਾਈ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨਾ ਲਾਗੇ ਗੋਏ ਉਸਤਤ

ਸਰਵਨਰ ਕਥਾਰ ਦਰਗੇ ਨਾਨੂ ਜਨਮਥਾ ਬੜਭਾਗੀ ਤੇ ਜਨ ਜਗ ਮਾਏ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਦ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਤੁਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਵਰਜਨ ਰਹਿਤ ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜੀ ਜਨ ਕੀ ਆਸਾ ਤਿਸਕੀ ਘਟੀਐ ਜਮ ਕੀ ਪਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਮਾਨ ਚਿਤ ਆਵੈ ਸੋ ਸੰਸ ਵੇਲਾ ਨਹੀਂ ਡੁਲਾਵੈ ਜਿਸ ਪ੍ਰਭ ਬਿਨਾ ਕਿਰਪਾ ਕਰਾਇਆ ਸੋ ਸੇਵਕ ਕਉ ਕਿਸ ਤੇ ਡਰਾਇ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲਤੇ ਆਪ ਹੀ ਕਰੈ ਆਪਨ ਜਾਮ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਭਿਨਾਸ਼ੀ ਨਾ ਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ

ਸਾਨੂੰ ਕਿਰਪਾ ਕਰੇ ਵਡਭਾਗਾ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਰਪੁਰ ਤਿੰਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸਾ ਹਰ ਸੰਗ ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇਤ ਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਿਆ ਆਏ

ਗੁਰਨਾਨ ਨਾਭ ਛੱਡਤਾਰਾ ਪ੍ਰਾਣੀ ਗੁਰ ਚਰਨ ਲਗਤ ਨਿਸਤਾਰਾ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜੋ ਮਾਹ ਧਿਆਨ ਮੈਂ ਮਾਰਗ ਬਾਪ ਦੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਏ ਬਿਲ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੈ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਸ ਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਕੇ ਬਸੰਤੇ ਸੰਘ ਚਾਲ ਅਬਰ ਤਿਆਗ ਵਿਖਿਆ ਜੰਜਾਲ

ਸਰਬ ਸੁਖ ਨਾਨਕ ਦੇ ਪਾਇਆ, ਮਿਰਤਾ ਕਹੋ ਜੀ ਵਾਲਣ ਹਾਰ, ਭੁਖੇ ਕਹੋ ਦੇਵਤ ਆਧਾਰ, ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲੈਣਾ ਪਾਏ, ਸਭ ਕੁਛ ਤਿਸਕਾ ਉਹ ਕਰਨੇ ਜੋਤ, ਇਸ ਬਿੰਦੂ ਸਰਵਾ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ।

ਸੋਜਨ ਸਤ ਸਮਾਤਾ ਸਰੂਪ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੇਗੁਣ ਤੇ ਪ੍ਰਭਿੰਨ ਤਿਸੇ ਬੁਝਾਏ ਨਾਨਕ ਅਜ ਸੋਭਾ ਸੁਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇਰਾ ਗਮਾਨੁ ਕੀ ਤੂੰ ਪ੍ਰੀਤਿਆਗ ਤਿਸੇ ਪਰੈ ਨਾਹੀ ਕੁਛ ਕੋਏ ਸਰਬ ਨਿਰੰਤਰ ਏਕੋ ਸੋਏ

ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦ ਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਯੋਗੀ ਤਾਂ ਮੈਂ ਤਬੀਸਰ ਗ੍ਰਸਤ ਮੈਂ ਭੋਗ

ਮੰਦੇ ਆਵੇ ਸੇ ਤੇ ਗੁਣ ਮੈਂ ਜਾਗੋ ਭਰਮਾਏ ਜਨਮ ਮਰੈ ਭਰਾਵੈ ਜਾਏ ਊਚ ਨੀਚ ਤਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦ ਕਿੰਨੋ ਵਿਸਥਾਰ ਪ੍ਰਭਨਾਸੀ ਇੱਕ ਅੰਕਾਰ ਨਾਨਾ ਚਲਦ ਕਰੇ ਖਿਨ ਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੈ ਨਾਨ ਕਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ

ਰੂਪ ਸਤਿ ਜਾਗਾ ਸਤਿ ਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤਿ ਸਤਿ ਜਾਕੀ ਬਾਣੀ ਸਤਿਪੁਰਖ ਸਾਹਿਬ ਮਾਹੇ ਸਮਾਣੀ ਸਤਿਕਰਮ ਜਾਕੀ ਰਚਨਾ ਸਤਿਮੂਲ ਸਤਿ ਸਤ ਉਤਪਤ ਸਤਿਕਰਣੀ ਨਿਰਮਲ ਨਿਰਮਲ ਜਿਸੇ ਬੁਝਾਏ ਤਿਸੇ ਸਭ ਭਲੀ ਸਤਿਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਿਨਾਮ ਗੁਰਤੇ ਪਾਈ ਸਤਿ ਭਜਨ ਸਾਧੂ ਉਪਦੇ ਸਤਿ ਜਨ ਜਾਗਾ ਹਿਰਦਾ ਪ੍ਰਵੇਸ਼ ਸਤਿ ਨਿਰਤ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤਿ ਕੀ ਆ ਸਭ ਸਤਿ ਆਪੇ ਜਾਣੇ ਅਪਨਿਮਿਤ ਗਤ ਜਿਸਕੇ ਸਿਰਠ ਸੋ ਕਰਨੇ ਹਾਰ ਬਰਨਾ ਬੂਜ ਕਰਤ ਵਿਚਾਰ ਕਰਤੇ ਕੀਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਨ ਬੁਝਿਆ ਆਇਆ ਸਵਾਦ।

ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਹਮਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ੍ਰੀ ਹਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਪੈਥੇ ਨਿਰਭੋਏ ਬਸਾਨਾ ਜਿਤੇ ਬਜਾ ਤਸਮਾਏ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਗੋ ਪਿੰਨਾ ਕਹਿ ਨਾ ਜਾਈ ਬੁਜੈ ਬੁਜਨ ਹਾਰ ਵਿਵੇਕ ਨਾਰਾਇਣ ਮੇਰੇ ਨਾਨਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵ ਸਦਾ ਪੁਜਾਰੀ

ਕਰੇ ਭਗਤ ਆਤਮ ਕਹਿ ਚਾਏ ਪ੍ਰਭ ਨੇ ਸਿਉ ਰਹੇ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਨੇ ਕਾ ਹੁਕਮ ਪਛਾਣੇ ਤੁਸ ਕੀ ਮਹਿਮਾ ਕੌਣ ਬਖਾਨਾ ਹੋ ਤਿਸਕਾ ਗੁਣ ਗਾਏ ਕਨਾ ਜਾਨਾ ਹੋ ਆੜ ਪੈਰ ਪ੍ਰਭ ਸੇ ਸੂਰੇ ਕਹੁਨਾ ਨੂੰ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟਲੇ ਬੰਤਨ ਆਪਣਾ ਤਿੰਨ ਜਲ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇਂ ਤਿਸਕੇ ਦਰਸ ਪਾ ਮਿਟਾਵੇਂ ਅਪਰ ਸਿਆਨਮ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਨੋ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰੂ ਤਿਸਕਾ ਨਾਉਂ ਤਿਸਕਾ ਐ ਸੰਗ ਸੇ ਕੁਦਰਾਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਾਏ ਗੁਰ ਬਚਨੀ ਹਰ ਨਾਮ ਉਚਰਾਏ ਸਤਿਗੁਰੂ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰੂ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬੜੇ ਭਾਗੀ ਹੈ ਸਤਿਗੁਰੂ ਸਿੱਖਾ ਹਲਤ ਬਲ ਸਵਾਰੇ ਨਾਨਕ ਸਤਿਗੁਰੂ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਸ ਸੇਵਾ ਕਰ ਦੋਏ ਨੇ ਕਾਮੀ ਤਿਸਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਵ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਨੈ ਸੋ ਸਤਿਗੁਰ ਜਿਰਦੇ ਹਰ ਡਾਵਨ ਕਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਚਰ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਵਲੈ ਨਾ ਜਾਈਏ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਆਗਾਨੇ ਮਨ ਸੰਤੋ ਕਾ ਤੰਪਤੀਆਨੇ ਪੂਰਾ ਗੁਰਖਿਓ ਜਾਗਾ ਮੰਤਰ ਅਮਰ ਦੁਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਾਏ ਮਿਲਾਏ ਜੇ ਪਾਏ ਗੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਹੁ ਬੋਲਣਾ ਪਹੁੰਚਤ ਪ੍ਰਾਣੀ ਆਗਮ ਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਕਾ ਦਿਨ ਉਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਰਦਾਸ

ਵਿਆਸੇ ਨਾਨਕ ਭਰਮੋ ਦੁੱਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬੈ ਦੁੱਖ ਨਾਠੇ ਭਾਈ ਜਨਮ ਮਰਨ ਗੇ ਮਿਟੇ ਅੰਦੇਸੇ ਸਾਧੂ ਗੇ ਪੂਰਨ ਵਦੇਸੇ ਭਾਉ ਜੁਗਾ ਨਿਰਭਉ ਬਸੇ ਸਗਲ ਬਿਆਦ ਮੰਤੇ ਖੈ ਰਸੇ ਜਿਸਗਾ ਸਾਧਨ ਕਿਰਪਾ ਧਾਰੀ ਸਾ ਸੰਗ ਜਪਨਾ ਮੁਰਾਰੀ ਤਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰਜ ਸਰਵਨ ਨਿਰਗੁਣ ਆਪ ਸਰਗੁਣ ਪਈ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਆਪਣਾਏ ਆਪਣੀ ਕੀਮਤ ਆ ਬੈ ਪਾਏ ਹਰ ਬਿੰਦੂ ਜਾ ਨਾਈ ਗੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭਏ ਪ੍ਰਗਾ ਸਾਧ ਗਏ ਸੰਘ

ਨਾਨਕ ਮਿਟ ਜਾਹੇ। ਜਿਸ ਧਨ ਕੋ ਚਾਰ ਗੁਣ ਉੜਤਾਵੇਂ ਸੋ ਧਨ ਹਰ ਸੇਵਾ ਤੇ ਪਾਵੇ। ਜਿਸ ਸੁਖੋ ਨਿਤ ਬਾਛੇ ਬੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ। ਅਨੁਗ ਬਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਭ ਖਦਲਾਏ। ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਮਾਣ। ਮਨ ਪ੍ਰਭੋ ਤੂੰ ਹਰ ਕੇ ਰਾਏ ਦੈ ਦਸਤਾਵਤ ਆ ਬੈਠਾਏ। ਦਾਗੋ ਬਿਗਨ ਨਾ ਲਾਗੈ ਗੋਏ ਜਾਗੇ ਹਿਰਦੈ ਬਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਡਾਹੂ ਸਿਮਰ ਸਿਮਰ ਸਦਾ ਸੁਖ ਪਾਊ। ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼। ਤਿਤਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ। ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਗਾਚੋ ਗਾਚਾ। ਆਵਾ ਗਮਨ ਮਿਟੇ ਪ੍ਰਭ ਸੇਵਾ ਵਿਦਿਆਗ ਸ਼ਰਨ ਗੁਰਦੇਵ। ਇਉਂ ਰਤਨ ਜਨਮ ਗਾਓ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ। ਅਨੁਗ ਭਾਵਨਾ ਛੁਟਨ ਹਾਰੇ ਸਿਮਰ ਸਾਸ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਹੇ ਮਨ ਮੰਚਤ ਨਾਨਕ ਫਲ ਪਾਏ। ਸੰਗਣਾ ਚਾਲ ਤੇਰੇ ਧਨਾ ਤੂੰ ਗਿਆਲ ਪਟਾਵੇ ਮੂਰਖ ਮਨਾ। ਸੁਧਮੀਤ ਗੁਟਾਮਰ ਬਨਤਨ ਤੇ ਕਹੋ ਤੁਮ ਗਮਨ ਸੁਨਾਥਾ। ਰਾਜ ਰੰਗ ਮਾਇਆ ਵਿਸਤਾਰਨ ਤੇ ਕਹੋ ਕਮਨ ਛੁਟਕਾਰ। ਆ ਸਸਤੀ ਰੱਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ। ਜਿੰਦੀ ਏ ਤਸਬੁਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਬਾ ਤੂੰ ਲੈ ਆਨੇ ਭਗਤ ਬਿਨਾ ਬਹੁ ਡੁਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਿਗ ਜਾਹੇ। ਆਪ ਜਪੋ ਅਪਰਾ ਨਾਮ ਜਪਾਵੋ ਸੁੰਦ ਗੈਦ ਰਹਿਤ ਗਤ ਪਾਵੋ। ਸਾਰ ਪੁਰ ਸਤਿ ਕੋ ਨਾਮ ਸਹਿ ਸੁਭਾਏ ਨਾਨੂ ਗੁਣ ਗਾਓ। ਗੁਣ ਗਾਵ ਤ੍ਰਿ ਉਤਰ ਸਮੈਨ ਬਿਨ ਜਾਏ ਹੋਮੇ ਬਿਗ ਫੈਲ ਹੋਏ। ਚੰਦ ਬਸੇ ਸੁਖਨਾਰ ਸਾਸ ਗਿਰਾ ਸਰਨਾਮ ਸਮਾਰ ਸ਼ਾਟ ਸਿਆਨਮ ਸਗਲੀ ਮਨਾ ਸਾਹ ਸੰਗ ਪਾਵੇ ਸਜਤਨਾ। ਹਰ ਪੂੰਜੀ ਸੰਜ ਕਰੋ ਬੇਹਾਰੀਆਂ ਸੁਖ ਸੁਖ ਦਰਗਹਿ ਜੈਕਾਰ। ਸਰ ਨਿਰੰਤਰ ਏਕੋ ਦੇ ਗਾਓ ਨਾਨਕ ਜਾ ਕੇ ਮਸਤਕ ਰੇਖ ਏਕੋ ਜਪ ਏਕੋ।

ਭਗਤ ਕਰੋ ਪ੍ਰਭ ਕੀ ਨੈਤਨੀ ਤੇ ਕੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਹਾਂ ਸੁਖ ਯਾਰ ਸੁਭਾਵ ਹੈ ਬਿਰਲਾ ਕੋਈ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਾਰ ਪਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਹ ਸੰਦਿਲ ਨਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਾਈ ਸਤਿਗੁਰ ਦੇ ਨਿਰਮ

ਕੀਆ ਜਾਣੈ ਸੋਗੋ ਬਿਸਰੈ ਜਿਨ ਸਭ ਕੁਛ ਦੀਆ ਸੋਗੋ ਬਿਸਰੈ ਜੇ ਜੀਵਨ ਜੀਆ ਸੋਗੋ ਬਿਸਰੈ ਜੇ ਅਗਰ ਮੇਰਾ ਖੇ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋਗੋ ਬਿਸਰੈ ਜੇ ਵਿਖਤੇ ਕਾਢੇ।

ਆਪੇ ਹੀ ਬ੍ਰਜਾਪ ਅਸ਼ਟਪਦੀ ਜਬਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪ ਬੰਧਵ ਕਹਿਤੇ ਉਤਾ ਜਬਧਾਰੀ ਆਪਣ ਸੁਨ ਸਮਾਤਾ ਬੈਰ ਵਿਰੋਧਕ ਸੰਗਮਾਤ ਜਬ ਸਗਾ ਵਰਣ ਚੇਨਾ ਜਾਪਤ ਹਰ ਸੌ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤ ਮੋਹ ਕਾ ਕਿਸੋਬਤ ਭਰਮ ਆਪਣ ਖੇਲਾ ਪ੍ਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਬਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਾਹਿਬ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਮਨ ਨੇ ਡਰ ਗਮਨ ਕਤ ਡਰੈ ਆਪਣ ਜਲ ਤਾਪ ਕਰਨੇ ਹਾਰ ਨਾਨਕ ਠਾ ਗੁਰਾ ਗਮ ਆਪਾਰ ਅਭਿਨਾਸੀ ਸੁਖ ਆਪਣ ਆਸੰਤ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਭੂਸ਼ਤ ਰੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਣ ਰੂਪਾ ਵੀ ਪਰਜਾ ਜੈ ਨਿਰਮਲ ਪੁਰਖ ਪੁਰਖ ਪਾਤੋ ਤਾਤਾ ਬਿਨ ਮੈਲ ਕਹੋ ਗਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰਬੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਦ੍ਰਵਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਹੀ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਗੁਲਾਪੇ ਪਰਬੀਨ ਤੈ ਵੇਦ ਕਤੇਬ ਕਹਾ ਗੋ ਜੀਨ ਜਬ ਆਪਣੇ ਆਪ ਆਪ ਉਤਾਰੇ ਤੋ ਸ਼ਗਨ ਅਬ ਸ਼ਗਨ ਕਹਾ ਵਿਚਾਰੇ ਜੇ ਆਪਣੂ ਚਰ ਜੇ ਆਪਣ ਊਸ਼ ਆਪਣੇ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਾਏ ਬਿਸਮਾ

ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਿਸ਼ਟਪਦੀ ਆਪ ਕਥੇ ਆਪ ਸੁਣੇ ਆਰਾ ਪੇਕਾ ਬਿਸਤਾ ਜਾਤ ਸੁਭਾਵਿਤਾ ਸਿਸ਼ਟੋ ਬਾਏ ਆਪਣੇ ਭਾਉਣੇ ਲਏ ਸਮਾਏ ਤੁਮ ਦੇ ਭਿੰਨ ਹੀ ਕੁਛ ਹੋਏ ਆਪ ਨੂੰ ਸੋ ਸਭ ਜਗਤ ਪਰੋਹੇ ਜਾਗੋ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਬਾਏ ਸੋ ਸਮਦਰਜੀ ਦਾਦਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੇ ਹਾ ਦੀਨ ਦਿਆਲ ਅਨਾਥ ਗੁਨਾਥ।

ਜਿਸ ਭਾਵ ਸਿਲਾਈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਲ ਨਾ ਗਾਰੇ ਕੇ ਨਾ ਤਿਸਕੀ ਆਸਨਾ ਬਿਰਧੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਬਤ ਬਾਈ ਸੇ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਗਾ ਕਰ ਉਧਾਰ ਅਮਰਤ ਬਚਨ ਹਰ ਕੇ ਗੁਣ ਗਾਓ ਪਰਾਂਤਰਨ ਗਾ ਇਹ ਸੁਭਾਓ

ਗੁਣ ਦੇ ਦਿਸੇ ਸਮਾਹੇ ਤਿਸੇ ਭਿੰਨ ਹੀ ਕੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀ ਹਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾਂ ਕਬੂ ਡੋਲੇ ਸਰਬ ਗਲਾ ਕਰ ਖੇਲੇ ਖੇਲ ਮੋਲਾਂ ਪਾਈਏ ਗੁਣੇ ਅਮੋਲ।

ਜੀਏਗਾ ਇਹ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਜਾ ਕੇ ਮਨ ਲਾਗਾ ਰੰਗ ਜਾ ਜਾ ਸ਼ਬਦ ਨਾਦ ਵਾਜੇ ਸੁਨ ਸੁਨ ਅੰਤ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਦਰੇ ਤਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਿਵੀ ਖੇ ਬਹਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਵ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਤੇ ਊਜ ਪਾਇਆ ਸਥਾਨ ਬਹੁਰ ਨਾ ਹੋਵੇ ਆਮਨ ਜਾਨ ਅਰਤਨ ਖਾੜ ਚਲਾ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂ ਦ੍ਰਿਧ ਨਵ ਨਿਧ ਪਤ ਗਿਆਨ ਸਰਵਤਾ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮੱਧ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਪਹਾਰ ਸਾਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ

ਵਡਿਆਈ ਹੁਕਮ ਹੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।

ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਆਦਰ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ

ਸਜਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਸੰਖਨ ਨਿੰਦਕ ਸਿਰ ਕਰਹਿ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ ਜੋ

ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰਾਂਗਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਪਹੁ ਪ੍ਰਕਾਸ਼ ਅਮਤੋਜ ਕਹੀ ਜੈ ਕੋਡ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਪਹੁ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿਤ ਤਵੈ ਸਰਵਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ

ਨਾ ਲਾਖਿਆ ਭੇਸ ਅੰਗ ਰਾਗ ਨ ਰੰਗ ਜਾ ਕਹਿ ਜਾ ਪਾਦ ਨਾਮ ਗਰਭ ਗੰਜਣ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਭੂਤ ਦੇਕ ਪੁਰਖ ਅਵਧੂਤ ਗਰਭ ਗੰਜਣ ਸਰਬ ਭੰਜਨ ਆਦ ਰੂਪ ਅਸੂਤ ਅਗਹੀਣ ਭੰਗ ਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਣ ਭੇਖ ਸਰਬ ਸਾਹ ਤਰਨਾ ਜਾਣਹੀ ਜਿਹ ਰੂਪ ਰਾਂਗਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਜਾ ਨੇਤ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸਾਤਰ ਨਾ ਆਵਹੀ ਬਹੁਚਿਤ ਮਦ ਭਾਰ ਛੰਦ

ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰ ਹੈ ਨਾ ਮਿੱਤਰ ਹੈ ਨਾ ਪਰਮੰਗ ਨਾ ਪਿੱਤਰ ਹੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰ ਹੈ ਨਾ ਮਿੱਤਰ ਹੈ ਪਰੇ ਹੈ ਪਵਿੱਤਰ ਹੈ ਪਰਥਿਸੇ ਅਦਿਸੇ ਅਦ੍ਰਿਸੇ ਅਕ੍ਰਿਸੇ ਭਗਵਤੀ ਸ਼ੰਤ ਵੈ ਪ੍ਰਸਾਦ ਕਹਤੇ ਭਗਵਤੀ ਸ਼ੰਦ ਤਵੈ ਪ੍ਰਸਾਦ ਕਹਤੇ ਕਿਆ ਛਿਜ ਦੇਸੇ ਕਿਆ ਭਿਜ ਭਿਸੇ ਕਿਆ ਗੰਜ ਕਰਮੇ ਕਿਆ ਭੰਜ ਭਰਮੇ ਕਿਆ ਭਿਜ ਲੋਕਹਿ ਕਿਆ ਦੇਤ ਸੋ ਕਹਿ ਕੇ ਅਵਧੂਤ ਵਰਨੇ ਕੇ ਵਿਭੂਤ ਕਰਨੇ ਕੇ ਰਾਜੰ ਪ੍ਰਭਾਹ ਕੇ ਧਰਮੰਗ ਤੁਜਾਹ ਕਿਆ ਸੋਕ ਵਰਨੇ ਕੇ ਸਰਬਾ ਭਰਨੇ

ਹੈ, ਕਿਹਰ ਬੱਤਰ ਮਾਨਿਆ, ਕਿਹਰ ਬੱਤਰ ਦਾਨਿਆ, ਕਿਹਰ ਬੱਤਰ ਗਾਉਣ ਹੈ, ਕਿਹਰ ਬੱਤਰ ਭਾਉਣ ਹੈ, ਕਿਹਰ ਬੱਤਰ ਦੇਸ ਹੈ, ਕਿਹਰ ਬੱਤਰ ਭੇਸ ਹੈ, ਕਿਹਰ ਬੱਤਰ ਰਾਜ ਹੈ, ਕਿਹਰ ਬੱਤਰ ਸਾਜ ਹੈ, ਕੇਸ ਬੱਤਰ ਦੀਨ ਹੈ, ਕਿਹਰ ਬੱਤਰ ਲੀਨ ਹੈ, ਕਿਹਰ ਬੱਤਰ ਜਾ ਹੋ, ਕਿਹਰ ਬੱਤਰ ਭਾ ਹੋ, ਕਿਹਰ ਬੱਤਰ ਦੇਸ ਹੈ, ਕਿਹਰ ਬੱਤਰ ਭੇਸ ਹੈ, ਕਿਹਰ ਬੱਤਰ ਕਾਲ ਹੈ, ਕਿਹਰ ਬੱਤਰ ਪਾਲ ਹੈ, ਕਿਹਰ ਬੱਤਰ ਹੰਤਾ, ਕਿਹਰ ਬੱਤਰ ਗੰਤਾ, ਕਿਹਰ ਬੱਤਰ ਭੇਖੀ, ਕਿਹਰ ਬੱਤਰ ਭੇਖੀ, ਕਿਹਰ ਬੱਤਰ ਕਾਜ ਹੈ, ਕਿਹਰ ਬੱਤਰ ਰਾਜ ਹੈ, ਕਿਹਰ ਬੱਤਰ ਸੁਖ ਹੈ, ਕਿਹਰ ਬੱਤਰ ਪੋਖ ਹੈ, ਕਿਹਰ ਬੱਤਰ ਤਰਾਣ ਹੈ, ਕਿਹਰ ਬੱਤਰ ਪ੍ਰਾਣ ਹੈ, ਕਿਹਰ ਬੱਤਰ ਦੇਸ ਹੈ, ਕਿਹਰ ਬੱਤਰ ਭੇਸ ਹੈ, ਕਿਹਰ ਬੱਤਰ ਮਾਨਿਆ, ਸਦੈਵੰ ਪ੍ਰਧਾਨਿਆ, ਕਿਹਰ ਬੱਤਰ ਜਾਪਿਆ, ਕਿਹਰ ਬੱਤਰ ਥਾਪਿਆ, ਕਿਹਰ ਬੱਤਰ ਭਾਨਿਆ, ਕਿਹਰ ਬੱਤਰ ਮਾਨ, ਕਿਹਰ ਬੱਤਰ ਇੰਦਰ, ਕਿਹਰ ਬੱਤਰ ਚੰਦਰ, ਕੇ ਸਰਬੰ ਕਲੀਮਹਿ, ਕੇ ਪਰਮੰ ਭੀਮਹਿ, ਕੇ ਆਕਲ ਅਲਾਮਹਿ, ਕੇ ਸਹਿਬ ਕਲਾਮਹਿ, ਕੇ ਹੁਸਨ ਅਲ ਵਜੂ ਹੈ, ਤਮਾਮਲ ਰੁਜੂ ਹੈ, ਹਮੇਸਲ ਸਲਾਮਹਿ, ਸਲੀਖ ਤੁਮ ਉਦਾਮਹਿ, ਗਣੀ ਬੋਲ ਸਿਕਾਸਤ ਹੈ, ਗਰੀ ਬੋਲ ਪਰਾਸਤ ਹੈ, ਬਿਲੰਦਲ ਮਕਾਨ ਹੈ, ਜਮੀਨ ਅਲ ਜਮਾਨ ਹੈ, ਤਮੀਜਲ ਤਮਾਮਹਿ, ਰੁਜੂ ਅਲ ਧਨ, ਹਰੀ ਫੁਲ ਅਦੀਮਹਿ, ਜੈ ਕਿਰਕੀਨ, ਅਨੇਕਲ ਤਰੰਗ ਹੈ, ਭੇਦ ਹੈ, ਭੰਗ ਹੈ, ਜੀਜੋਲ ਨਿਵਾਜ ਹੈ, ਗਨੀ ਮੁਲਖਿ ਰਾਜ ਹੈ, ਨਿਰੁਗਤ ਸਰੂਪ ਹੈ, ਤਿਰਮੁਗਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੋਜੁਗਤ ਸੁਧਾ ਹੈ, ਸਦੈਵੰ ਸਰੂਪ ਹੈ, ਭੇਦੀ ਨੂਪ ਹੈ, ਸੰਵਾਹ ਤੋਂ ਪਰਾਜ ਹੈ, ਸਦਾ ਸਰਬ ਸਾਜ ਹੈ,

ਜਿਮੀ ਨਾਲ ਜਮਾ ਹੈ ਅਮੀ ਕਲ ਇਮਾ ਹੈ ਕਰੀ ਮਲ ਕੁਮਾਰ ਹੈ ਕਿ ਜੁਰ ਅਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਨ ਪ੍ਰਸ਼ਾਂਤ ਹੋਏ ਪ੍ਰਸਾਦ।

ਲੱਗੇ। ਅਭੰਗੀ ਸਰੂਪੇ ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ, ਏਕਾ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆ ਛੰਦ ਨਮਹਤਰ ਪ੍ਰਣਾਮੇ ਸੰਭਾ।

ਬੇਪੁਹਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਨਿੰਦਾ ਸੁਮਹ ਤੁਲ ਨਿਵਾਸੀ ਅਜੈਵ ਵਿਭੂਤੇ ਗਜੈਵ ਗੁਨੀ ਮੈਂ ਹਰੀਅੰ ਕਰੀਅੰ ਕਰੀਮਲ ਹੀ ਮੈਂ ਹਰੀਅੰ ਕਰੀਅੰ ਕਰੀਮਲ ਹੀ ਮੈਂ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ

ਪਹੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨਾ ਦੇਖੀਅਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਿਉ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭਜਾਨ ਕੇ ਪਹੁ

ਮਲੰਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੰਗ ਬੀਰ ਅਪਾਰ ਵੱਡੇ ਬਰਿਆਰ ਅਬ ਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਵਾਸਨ ਮਾਤ ਗਜਾਨ ਕੈ ਮਾਰ ਮਲਈਆ ਗੜ ਗੜਾਣ ਕੇ ਤੋਲ ਨਹਾਰ ਸੁਭਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਹਿਰ ਨਾਇਕ ਜਾਚਕ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ

ਸਰੀਰ ਪਛਾਂਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬ ਕਰ ਕਰਾਂ ਕਰਤਾਰ ਪਰਜਾ ਧਰਤ ਤਵ ਦੇਹ ਅਪਾਰ

ਚਿੰਤਨ ਹੈ ਭਿਵ ਆਪ ਆਪਣੀ ਬੁੱਧ ਹੈ ਜੇ ਤੀ ਵਰਨ ਭਿੰਨ ਭਿੰਨ ਤੁਹ ਤੇ ਤੀ ਤੁਮਰਾ ਲਾਖਾ ਨਾ ਜਾਏ ਪਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ।

ਹੋਂ ਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਹ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭ ਰਾਤਾ।

ਬਿਆਵਤ ਕੋਈ ਅੜਿਲ ਸੁਣੇ ਗੁੰਗ ਜੋ ਜਾਹ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾਇਆ ਵਈ ਦੁਖ ਦਰਦ ਭਉ ਨਿਕਟ ਨਾ ਤੈ ਨਰਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਦ ਸਤ ਰਹਿ ਸਹਿਸ ਬਨੀਜੈ ਅਰਧ ਸਹਿਸ ਫੁਣ ਤੀਨ ਕਹਿਜੈ

ਮਨ ਵਸਿਆ ਜਿਣ ਤੁਰ ਹੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ।

ਮੈਂ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖੀਆਂ

ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ

ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨਹੁ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇਹੀ, ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ ਲਿਵ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਸਾਜੀ ਕਰਾ ਸਿੰਡ ਟੋ ਚਾਓ ਦਾਤਾ ਕਰਤਾ ਆਪ ਤੂੰ ਤੁਸਤੇ ਵਹਿ ਕਰ ਬਣਾਓ ਤੂੰ ਜਾਣੋ ਸਭ ਸੁਧ ਲੈ ਸੁਧ ਕਵਾਓ ਕਰ ਆਸਿੰਡ ਟੋ ਚਾਓ ਕਰ ਆਸ

0: ਸਨ ਸੱਚੇ ਤੁਤੀਆ ਕੇ ਲੱਖ ਕਰੋੜ ਸਚਾਏ ਸਰਤਾਨ ਸਚਾਏ ਸਭਜੋ ਸੱਚੀ ਤੇਰੀ ਸਿਰ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸਾਹਿਤਿਆਣ ਸੱਚ ਉਮਰ ਜੰਮੇ ਸੁਖਚਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨੇ ਚਲਥਾਉ ਵੱਡੀ ਵਡਿਆਈ ਜਾਣਾ ਲਾਓ ਵੱਡੀ ਵਡਿਆਈ ਬੁਝਾ ਸਭਾਓ ਵੱਡੀ ਵਡਿਆਈ ਜਾਂ ਪੁੱਛਣਾ

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਂਗ ਦੇਵਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਚੀਜ਼ ਹਾਣ ਕੁਦਰਤ ਨੇਕੀਆਂ ਕੁਦਰਤ ਬਲੀਆਂ ਕੁਦਰਤ ਮਾਣ ਵਿਭਾਂ ਕੁਦਰਤ ਪਾਉਣ ਪਾਣੀ ਮੈਂ ਸੰਤਰ।

ਜੀਵੋ ਤੁਜਨ ਭਰਮਿਆ ਤਾਂ ਸਤਿਗੁਰ ਜਪ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

0: ਸ਼ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪੈਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਦਰ ਚੰਦ ਸੁਰੇਵਤਾ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨਕ ਮੂਸੇ ਗਿਆਨੀ ਹੋਣੀ ਖਾਏ ਗਏ ਜਮਕਾਲ ਮਹੱਲਾ ਪਹਿਲਾ
1: ਮਾਇਨ ਚੇਲੇ ਨੱਚਣ ਗੁਰ ਪੈਰ ਹਿਲਾਣ ਫਿਰਨ ਸਿਰ ਉੱਡ ਡਰਾਵਾ ਝਾਟੇ ਪਾਏ ਵੇਖੇ।

ਸੇਵਕ ਸੇਵਾ ਕਰਮ ਚੜਾਓ ਕਿੰਨੀ ਰਾਜ ਦਾ ਮੰਚਾਓ ਸਿੱਖੀ ਸਿੱਖਿਆ ਗੁਰ ਵੀ ਚਾਰ ਨਦਰੀ ਕਰਨ ਮੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰ ਵਾਲੇ ਬਹੁਤ ਨੰਦਰ ਲਾਟੂ ਮਾਧਾਣੀਆਂ ਨਗਾ ਪੰਖੀ ਭਾਉਂਦੀਆਂ ਲੈਣ ਸਾ ਸੂਏ ਉਚੜ ਭਾਈਏ ਜੰਤ ਨਾਨਕ ਭਾਉਂਦਿਆਂ ਗੰਤਰੰਤ ਬੰਧਨ ਬੰਧ ਪਵਾਏ ਸੋਏ ਭੈ ਕੀਰਤਨ ਚ ਸਭ ਕੋਏ ਨੱਚ ਨੱਚ ਹੱਸਾਂ ਚੱਲੇ ਸਿਰ।

0: ਰਜਿੰਦਰ ਕਾ ਭਾਈ ਛੋਡੀ ਲੈ ਪਾਖੰਡਾ ਨਾਮ ਲਿਆ ਜਾਹੀ ਤਰਨ ਦਾ ਮੁਹੱਲਾ ਪਹਿਲਾ
1: ਮਾਨਸ ਖਾਣੇ ਕਹਿਣੇ ਵਾਜ

ਸਭ ਕੋ ਵੇਖ ਨਦਰੀ ਹੇਠ ਚਲਾਏਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ ਵਡੋ ਵਡਾ ਵੱਡ ਮੇਦਨੀ ਸਰੈ ਸਰ ਧੰਦੇ ਲਾਏਦਾ ਨਦਰ ਪੱਟੀ ਜੇ ਕਰੇ

ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨਵੰਬਰ ਦੇ ਵਿੱਚ ਆ ਰਹੇ ਹਨ, ਸੋ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਸੋ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ये बाणी महापुरख की निज घर वासा होए

ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੇ ਸਤਨਾਮ ਧੰਨ ਵਾਹਿਗੁਰੂ ਜੀ ਬਿਲਾਵਲ

राज रूप झूठा दिन चार नाम मिले चानन अंधियार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸੋ ਅੰਮ੍ਰਿਤ ਵੇਲੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਅੱਜ ਸ੍ਰੀ ਮੁੱਖ ਵਾਕ ਬਖਸ਼ਿਸ਼ ਹੋਇਆ ਹੈ, ਗੁਰੂ ਸਰੂਪ ਸਾਧ ਸੰਗਤ ਜੀ ਅੱਜ ਦੇ ਇਹ ਬਚਨ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 795 ਤੋਂ ਆਰੰਭ ਹੋ ਕੇ ਇਹ ਪਵਿੱਤਰ ਸ਼ਬਦ ਦਮਦਮੀ ਬੀੜ ਅਨੁਸਾਰ 796 ਅੰਗ ਤੇ ਸਮਾਪਤ ਹੁੰਦਾ। ਵਿਚਾਰਧੀਨ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਐਸਾ ਨਾਮ ਨਿਰੰਜਨ ਦੇਓ ਹਉ ਜਾਚਕ ਤੂੰ ਅਲੱਖ ਅਪਿਓ। ਵਿਦਵਾਨਾਂ ਦਾ ਮਤ ਹੈ, ਬਹੁਤ ਘੱਟ ਜਗ੍ਹਾ ਨੂੰ ਛੱਡ ਕੇ, ਭਾਵ ਇਹ ਤਰਕ ਦਿੱਤਾ ਜਾ ਸਕਦਾ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸ਼ਬਦਾਂ ਵਿੱਚ ਤੇ ਰਹਾਓ ਨਹੀਂ ਹੁੰਦਾ, ਜਾਂ ਕੁਝ ਸ਼ਬਦਾਂ ਵਿੱਚ ਇੱਕ ਤੋਂ ਜ਼ਿਆਦਾ ਰਹਾਓ ਹੁੰਦੇ ਨੇ, ਤਾਂ ਇੱਥੇ ਤਰਕ ਦਿੱਤਾ ਜਾਂਦਾ ਹੈ। ਪਰ ਆਮ ਤੌਰ 'ਤੇ ਇਹ ਵੇਖਿਆ ਗਿਆ ਹੈ ਵੀ ਜ਼ਿਆਦਾਤਰ ਸ਼ਬਦਾਂ ਵਿੱਚ ਰਹਾਓ ਵਾਲਾ ਪਦਾ ਮੌਜੂਦ ਹੁੰਦਾ ਹੈ ਜ਼ਿਆਦਾਤਰ, ਔਰ ਉਹ ਇੱਕ ਹੁੰਦਾ ਹੈ, ਔਰ ਉਹਦੇ ਵਿੱਚ ਗੁਰੂ ਸਰੂਪ ਸਾਧ ਸੰਗਤ ਜੀ ਸ਼ਬਦ ਦਾ ਕੇਂਦਰੀ ਭਾਵ ਜੋ ਹੈ ਉਹ ਵਿਦਮਾਨ ਕੀਤਾ ਹੁੰਦਾ ਹੈ। ਠੀਕ ਇਸ ਤਰ੍ਹਾਂ ਜਿਵੇਂ ਤੁਸੀਂ ਕਿਸੇ ਗਮਲੇ ਵਿੱਚ ਕਲਮ ਗੁਲਾਬ ਦੀ ਘੜ ਕੇ ਲਾ ਦਿਓ, ਉਹ ਹਰਾ ਹੋ ਜਾਏ, ਹੌਲੀ ਹੌਲੀ ਉਹ ਪੰਘਰ ਜਾਏ, ਅੰਕੁਰ ਜਾਏ, ਫਿਰ ਉਹਦੇ ਪੱਤੇ ਨਿਕਲ ਆਉਣ, ਕੰਡੇ ਨਿਕਲ ਆਉਣ, ਔਰ ਫਿਰ ਵਕਤ ਆਉਣ 'ਤੇ ਉਹ ਉਹਦੇ ਵਿੱਚ ਫੁੱਲ ਖਿੜ ਜਾਏ, ਔਰ ਸਮਾਂ ਆਉਣ 'ਤੇ ਉਹ ਖੁਸ਼ਬੂ ਨਾਲ ਸਾਰਾ ਬੌਰ ਹੋ ਜਾਏ। ਇਹ ਹੁਣ ਤੁਹਾਡੇ ਸਾਹਮਣੇ ਇੱਕ ਸਮਾਜ ਹੈ, ਹੇਠਾਂ ਗਮਲਾ ਹੈ, ਗਮਲੇ ਵਿੱਚ ਮਿੱਟੀ ਹੈ, ਮਿੱਟੀ ਵਿੱਚ ਗੁਲਾਬ ਦੀ ਕਲਮ ਜਿਹੜੀ ਲਗਾਈ ਸੀ ਉਹ ਪ੍ਰਫੁੱਲਤ ਹੋ ਗਈ ਹੈ, ਉਹਨੂੰ ਕੁਝ ਪੱਤੇ ਨੇ, ਕੁਝ ਟਾਹਣੀਆਂ ਨੇ, ਕੁਝ ਕੰਡੇ ਨੇ, ਉੱਪਰ ਫੁੱਲ ਹੈ, ਔਰ ਜਿਸ ਤਰ੍ਹਾਂ ਇਹ ਸਾਰੇ ਸਮਾਜ ਵਿੱਚ ਖੁਸ਼ਬੂ ਦੀ ਜਗ੍ਹਾ ਹੈ, ਹਾਲਾਂਕਿ ਉਹਦੇ 'ਚ ਮਿੱਟੀ ਵੀ ਹੈ, ਗਮਲਾ ਵੀ ਹੈ, ਕੰਡੇ ਵੀ ਨੇ, ਪੱਤੇ ਵੀ ਨੇ, ਪੱਤੀਆਂ ਵੀ ਨੇ, ਜਿਵੇਂ ਉਹ ਸਾਰੇ ਸਮਾਜ ਵਿੱਚ ਖੁਸ਼ਬੂ ਦੀ ਜਗ੍ਹਾ ਹੈ। ਵਿਦਵਾਨ ਕਹਿੰਦੇ ਨੇ ਇਸ ਤਰ੍ਹਾਂ ਸਾਰੇ ਸ਼ਬਦ ਵਿੱਚ ਰਹਾਓ ਵਾਲੀ ਪੰਕਤੀ ਦੀ ਜਗ੍ਹਾ ਹੁੰਦੀ ਹੈ, ਸੈਂਟਰਲ ਆਈਡੀਆ ਹੁੰਦਾ ਹੈ, ਉਹਦੇ ਵਿੱਚ ਕੇਂਦਰੀ ਭਾਵ ਮੌਜੂਦ ਹੁੰਦਾ ਹੈ। ਹੁਣ ਅੱਜ ਇਹ ਚਾਰ ਪਦਿਆਂ ਦਾ ਸ਼ਬਦ ਦੇ ਪੰਜਵਾਂ ਰਹਾਓ ਵਾਲਾ ਪਦਾ ਹੈ। ਇਤਨੇ ਵੱਡੇ ਇਸ ਰਚਨਾ ਵਿੱਚ, ਇਤਨੇ ਵੱਡੇ ਇਸ ਕਾਵਿ ਵਿੱਚ ਰਹਾਓ ਵਾਲੀਆਂ ਪੰਕਤੀਆਂ ਬਿਲਕੁਲ ਬਰੀਫ ਨੇ, ਸੰਖੇਪ ਨੇ, ਪਰ ਉਹਨਾਂ ਵਿੱਚ ਸੈਂਟਰਲ ਆਈਡੀਆ ਹੈ। ਉਹ ਕੀ ਨੇ? ਐਸਾ ਨਾਮ ਨਿਰੰਜਨ ਦਿਓ। ਨਿਰੰਜਨ ਕਹਿੰਦੇ ਨੇ ਸਾਧ ਸੰਗਤ ਜੀ, ਨਿਰ ਜਮਾ ਅੰਜਨ, ਅੰਜਨ ਕਹਿੰਦੇ ਨੇ ਕਾਲਖ ਨੂੰ, ਨਿਰਮੈਨੇ ਕਾਲਖ ਤੋਂ ਰਹਿਤ, ਮੈਲ ਤੋਂ ਰਹਿਤ। ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਤਰ੍ਹਾਂ ਤੁਸੀਂ ਮੈਲ ਤੋਂ ਰਹਿਤ ਹੋ, ਜਿਵੇਂ ਤੁਹਾਡੇ ਉੱਤੇ ਵਕਾਰਾਂ ਦਾ ਕੋਈ ਅਸਰ ਨਹੀਂ, ਠੀਕ ਉਸੇ ਤਰ੍ਹਾਂ ਤੁਹਾਡੇ ਨਾਮ ਦੇ ਉੱਤੇ ਵੀ ਵਕਾਰਾਂ ਦਾ ਕੋਈ ਅਸਰ ਨਹੀਂ ਹੈ। ਦੂਜੇ ਸ਼ਬਦਾਂ ਵਿੱਚ, ਸਰਲ ਬੋਲੀ 'ਚ ਮੈਂ ਬੇਨਤੀ ਕਰਾਂ,
ਜਿਵੇਂ ਤੁਸੀਂ ਨਿਰਲੇਪ ਹੋ ਨਿਰੰਜਨ ਹੋ ਉਸੇ ਪ੍ਰਕਾਰ ਤੁਹਾਡਾ ਨਾਮ ਵੀ ਨਿਰਲੇਪ ਹੈ ਔਰ ਨਿਰੰਜਨ ਹੈ। ਦੇਵ ਦੇ ਅਰਥ ਹੁੰਦੇ ਨੇ ਰੋਸ਼ਨੀ। ਆ ਜਿਹੜਾ ਦੇਵਤਾ ਦੇਵ ਸ਼ਬਦ ਬੜਾ ਸਾਡੇ ਉੱਥੇ ਪ੍ਰਚਲਿਤ ਹੈ ਉਹ ਤੋਂ ਮਤਲਬ ਹੁੰਦਾ ਵੀ ਕੋਈ ਚੀਜ਼ ਜਿਵੇਂ ਦਿਵਯ ਹੁੰਦੀ ਹੈ ਜਿਹਦੇ ਵਿੱਚ ਰੋਸ਼ਨੀ ਹੁੰਦੀ ਹੈ ਉੱਥੋਂ ਇਹ ਸ਼ਬਦ ਦੇਵ ਜਾਂ ਦੇਵ ਆਇਆ। ਤੋ ਹੇ ਅਕਾਲ ਪੁਰਖ ਵਾਹਿਗੁਰੂ ਜੀ ਦਿਵਯ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਨਾਮ ਜਿਹੜਾ ਤੁਹਾਡੇ ਵਾਂਗੂ ਉਹਦੇ ਵਿੱਚ ਵੀ ਇਹ ਤਾਕਤ ਹੈ ਕਿ ਉਹ ਮਨੁੱਖ ਨੂੰ ਇਹਨਾਂ ਵਿਕਾਰਾਂ ਤੋਂ ਉਸ ਪਾਰ ਲਿਜਾ ਸਕਦਾ। ਇਹ ਇਹਦਾ ਜੋ ਭਾਵ ਅਰਥ ਹੈ। ਇਸ ਲਈ ਹਉ ਜਾਚਕ ਤੂੰ ਅਲੱਖ ਅਪੇਓ ਤੇਰਾ ਕੋਈ ਚੱਕਰ ਚੇਨ ਨਹੀਂ ਤੂੰ ਦਿਸਦਾ ਨਹੀਂ ਅਪੇਓ ਤੇਰਾ ਕੋਈ ਮੁਕੰਮਲ ਭੇਤ ਵੀ ਨਹੀਂ ਪਾ ਸਕਦਾ। ਅਪੇਓ ਮੈਨੇ ਤੇਰਾ ਭੇਤ ਮੁਕੰਮਲ ਨਹੀਂ ਕੋਈ ਪਾ ਸਕਦਾ। ਅਸੀਂ ਜਿਵੇਂ ਜਿਵੇਂ ਉਹਦਾ ਭੇਤ ਪਾ ਰਹੇ ਹਾਂ ਨਾ ਤਿਵੇਂ ਤਿਵੇਂ ਅਸੀਂ ਹੋਰ ਵਿਸਮਾਦ ਵਿੱਚ ਜਾ ਰਹੇ ਹਾਂ ਵੀ ਸ਼ੁਰੂ ਸ਼ੁਰੂ ਵਿੱਚ ਵੀ ਸਾਡਾ ਸੌਰ ਮੰਡਲ ਹੈ ਔਰ ਸੂਰਜ ਦੇ ਦੁਆਲੇ ਪ੍ਰਿਥਵੀ ਚੱਕਰ ਲਗਾਉਂਦੀ ਹੈ ਪ੍ਰਿਥਵੀ ਦੇ ਦੁਆਲੇ ਚੰਦਰਮਾ ਲਗਾਉਂਦਾ ਹੈ ਮੰਗਲ ਏਦਾਂ ਹੈ ਜੁਪੀਟਰ ਏਦਾਂ ਹੈ ਉਹ ਸਾਰੇ ਮੂਵਮੈਂਟ ਕਰ ਰਹੇ ਨੇ। ਹੌਲੀ ਹੌਲੀ ਫਿਰ ਗਲੈਕਸੀਜ਼ ਦੀ ਗੱਲ ਆਈ ਮਿਲਕੀ ਵੇਜ਼ ਦੀ ਗੱਲ ਆਈ ਹੁਣ ਤੁਹਾਡੀ ਨਾਸਾ ਕਹਿੰਦੀ ਵੀ ਪੂਰਾ ਬ੍ਰਹਿਮੰਡ ਮੂਵ ਹੋ ਰਿਹਾ ਹੈ ਬਲੈਕ ਹੋਲ ਮੂਵ ਹੋ ਰਹੇ ਨੇ। ਹੁਣ ਤੁਸੀਂ ਜਿਵੇਂ ਜਿਵੇਂ ਜਿਵੇਂ ਜਿਵੇਂ ਦੂਰਬੀਨਾਂ ਤੁਹਾਡੀਆਂ ਅਪਡੇਟ ਹੁੰਦੀਆਂ ਜਾਣਗੀਆਂ ਤਿਵੇਂ ਤਿਵੇਂ ਤੁਸੀਂ ਕਹੋਗੇ ਵੀ ਨਹੀਂ ਇਹ ਵੀ ਨਹੀਂ ਹੋਰ ਅੱਗੇ ਹੈ ਇਹ ਵੀ ਨਹੀਂ ਹੋਰ ਅੱਗੇ ਹੈ ਇਹ ਵੀ ਨਹੀਂ ਹੋਰ ਅੱਗੇ ਭੇਤ ਨਹੀਂ ਕੋਈ ਪਾ ਸਕਦਾ। ਤੇਰਾ ਭੇਤ ਤੇ ਪਾਣਾ ਹੀ ਕੀ ਹੈ ਤੇਰੀ ਰਚਨਾ ਦਾ ਅਸੀਂ ਭੇਤ ਨਹੀਂ ਪਾ ਸਕਦੇ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕੀਤਾ ਸੀ ਜਦੋਂ ਵੀ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਇਹਨੂੰ ਅਸੀਂ ਧਿਆਨ ਨਾਲ ਨਹੀਂ ਪੜਿਆ ਉੱਥੇ ਬੜੇ ਕਮਾਲ ਦਾ ਬਚਨ ਮਹਾਰਾਜ ਨੇ ਕੀਤਾ ਸੀ। ਮੈਂ ਇਹ ਪਿਓ ਨੂੰ ਐਕਸਪਲੇਨ ਕਰ ਰਿਹਾ ਕੋਈ ਤੇਰਾ ਭੇਤ ਨਹੀਂ ਪਾ ਸਕਦਾ ਜੈਸਾ ਸੇਵਾ ਤੈਸਾ ਹੋਏ ਜੇ ਓਡੇ ਮਹਾਨ ਹੋਣਾ ਹੈ ਤੇ ਫਿਰ ਉਹ ਉਸ ਤਰ੍ਹਾਂ ਦੇ ਅਕਾਲ ਪੁਰਖ ਦੇ ਵਿੱਚ ਸੁਰਤ ਜੋੜਨੀ ਪੈਗੀ। ਵੇਖੋ ਬੇਅੰਤਤਾਈ ਦਾ ਜ਼ਿਕਰ ਗੁਰੂ ਨਾਨਕ ਕਿਵੇਂ ਕਰਦੇ ਨੇ। ਅਸੀਂ ਕਈ ਵਾਰ ਮੈਂ ਵੇਖਿਆ ਟੇਬਲ ਟਾਕ ਵਿੱਚ ਜਦੋਂ ਸਾਡੀ ਕਮਿਊਨਿਟੀ ਆਪਸ ਵਿੱਚ ਗੱਲਾਂ ਕਰਦੀ ਹੈ ਤੇ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਤੇ ਬਹੁਤ ਪਹਿਲਾਂ ਕਹਿ ਦਿੱਤਾ ਸੀ ਵੀ ਲੱਖਾਂ ਪਤਾਲ ਨੇ ਤੇ ਲੱਖਾਂ ਆਕਾਸ਼ ਨੇ। ਇਹ ਥੋੜਾ ਜਿਹਾ ਰੋਂਗ ਮੈਸੇਜ ਦਿੱਤਾ ਜਾਂਦਾ ਹੈ। ਗੁਰੂ ਨਾਨਕ ਨੇ ਐਸਾ ਨਹੀਂ ਕਿਹਾ। ਤੁਸੀਂ ਪੂਰੀ ਗੱਲ ਸੁਣੋਗੇ ਤੇ ਸਮਝ ਆ ਜਾਏਗੀ ਕਿਉਂਕਿ ਅਸੀਂ ਉੱਥੇ ਪੜ੍ਹਦੇ ਪੜ੍ਹਦੇ ਕਈ ਵਾਰਾਂ ਪੜ੍ਹ ਕੇ ਲੰਘ ਜਾਂਦੇ ਹਾਂ ਉਹਦੇ ਮੀਨਿੰਗ ਵੱਲ ਨਹੀਂ ਜਾਂਦੇ। ਹਜ਼ੂਰ ਨੇ ਕਿਹਾ ਸੀ ਪਾਤਾਲਾਂ ਪਾਤਾਲ ਲੱਖ ਉਹਨੂੰ ਇੱਧਰ ਲਾ ਲਓ ਭਾਵੇਂ ਉੱਧਰ ਲਾ ਲਓ ਇਹਨੂੰ ਦਿਹਲੀ ਦੀਪਕ ਕਹਿੰਦੇ ਨੇ। ਪਾਤਾਲਾਂ ਪਾਤਾਲ ਲੱਖ ਜਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਜਿਹੜੀ ਜਿਹੜਾ ਵਰਡ ਉੱਧਰ ਵੀ ਲੱਗ ਸਕੇ ਉੱਧਰ ਵੀ ਲੱਗ ਸਕੇ ਉਹਨੂੰ ਦਿਹਲੀ ਦੀਪਕ ਕਹਿੰਦੇ ਨੇ। ਜਦੋਂ ਸਾਡੇ ਕੋਲ ਬਿਜਲੀ ਨਹੀਂ ਸੀ ਤੇ ਤੇਲ ਦੀ ਬਚਤ ਲਈ ਲੋਕੀ ਦਹਿਲੀਜ਼ ਵਿੱਚ ਇੱਕ ਚਿਰਾਗ ਦਾਨ ਬਣਾਉਂਦੇ ਸਨ ਉੱਥੇ ਦੀਵਾ ਰੱਖਦੇ ਸਨ ਜਿਹੜਾ ਬਾਹਰ ਵੀ ਚਾਨਣ ਕਰੇ ਤੇ ਅੰਦਰ ਵੀ ਚਾਨਣ ਕਰੇ ਤੇਲ ਦੀ ਬਚਤ ਹੋਵੇ ਉਹਨੂੰ ਦਿਹਲੀ ਦੀਪਕ ਕਹਿੰਦੇ ਸਨ। ਇਸ ਤਰ੍ਹਾਂ ਗੁਰਬਾਣੀ ਵਿੱਚ ਕੁਝ ਵਰਡ ਇਸ ਤਰ੍ਹਾਂ ਦੇ ਜਿਹੜੇ ਉਸ ਤੋਂ ਆਰੰਭ ਤੋਂ ਪਹਿਲੇ ਅੱਖਰਾਂ ਨਾਲ ਵੀ ਲੱਗ ਸਕਦੇ ਨੇ ਅਗਲਿਆਂ ਨਾਲ ਵੀ ਲੱਗ ਸਕਦੇ ਨੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ। ਹੁਣ ਧਿਆਨ ਦਿਓ ਵੇਦ ਕਹਿਣ ਇੱਕ ਵਾਤ ਇਹ ਵੇਦ ਕਹਿੰਦੇ ਨੇ ਕਿ ਬਈ ਲੱਖਾਂ ਪਾਤਾਲ ਨੇ ਤੇ ਲੱਖਾਂ ਆਕਾਸ਼ ਨੇ ਐਸਾ ਉੱਥੋਂ ਪੜਿਆ ਵੀ ਜਾ ਸਕਦਾ। ਇਹ ਨਹੀਂ ਵੀ ਉਹਨਾਂ ਨੇ ਨਹੀਂ ਕਿਹਾ ਪਰ ਗੁਰੂ ਨਾਨਕ ਨੇ ਉਦੋਂ ਅਗਲੀ ਗੱਲ ਕਹੀ ਸੀ ਬੜੀ ਬਾ ਕਮਾਲ ਗੱਲ ਕਹੀ ਸੀ ਜਿਹਨੂੰ ਰਹਿੰਦੀ ਦੁਨੀਆਂ ਤੱਕ ਕੋਈ ਕੰਡੈਮ ਨਹੀਂ ਕਰ ਸਕਦਾ। ਹੁਣ ਤੇ ਸਾਇੰਸਦਾਨ ਕੰਡੈਮ ਕਰ ਦੇਣਗੇ ਵੀ ਤੁਸੀਂ ਤੇ ਲੱਖਾਂ ਕਹੇ ਸਨ ਉਹ ਤੇ ਕਰੋੜਾਂ ਅਰਬਾਂ ਖਰਬਾਂ ਵੀ ਗਿਣਤੀ ਉੱਥੇ ਮਾਤ ਪੈ ਜਾਂਦੀ ਹੈ ਫਿਰ ਇਹ ਤੇ ਰੌਂਗ ਹੋ ਗਿਆ। ਗੁਰੂ ਨਾਨਕ ਨੇ ਕੀ ਕਿਹਾ ਹਜ਼ੂਰ ਕਹਿਣ ਲੱਗੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਇਹ ਇੱਕ ਜ਼ਬਾਨ ਗੱਲ ਵੇਦ ਕਹਿੰਦੇ ਨੇ। ਹੁਣ ਅੱਗੇ ਚੱਲੋ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਾਂ
ਕਹਿਣ ਕਤੇਬਾਂ। ਹੁਣ ਕਤੇਬਾਂ ਕੀ ਨੇ? ਇਹ ਚਾਰ ਮਜ਼ਹਬ ਨੇ ਜਿਨ੍ਹਾਂ ਦੇ ਧਾਰਮਿਕ ਗ੍ਰੰਥਾਂ ਨੂੰ ਕਤੇਬ ਕਹਿੰਦੇ ਨੇ। ਚਾਰ ਕਿਹੜੇ? ਯਹੂਦੀ, ਈਸਾਈ, ਇਸਲਾਮ ਤੇ ਪਾਰਸੀ। ਇਹਨਾਂ ਚੌਹਾਂ ਨੂੰ ਸ਼ੋਰਟ ਚ ਕਹਿਣਾ ਹੋਵੇ, ਇਕੱਠੇ ਕਹਿਣਾ ਹੋਵੇ ਤਾਂ ਸ਼ਾਮੀ ਮਤ ਕਹਿ ਸਕਦੇ ਹੋ, ਕਤੇਬੀ ਮਤ ਕਹਿ ਸਕਦੇ ਹੋ। ਇਹ ਸਹਿਸ 18 ਦੀ ਗੱਲ ਕਰਦੇ ਨੇ, ਇਹ 18,000 ਦੀ ਗੱਲ ਕਰਦੇ ਨੇ। ਸਹਿਸ 18 ਕਹਿਣ ਕਤੇਬਾਂ, ਅਸਲੂ ਇੱਕ ਧਾਤ। ਮਰਜ ਵਿਦਾਂਤ ਕਹਿੰਦੀ ਏ ਪਤਾਲਾਂ ਪਤਾਲ ਲੱਖ ਆਗਾਸਾਂ ਆਗਾਸ। ਸ਼ਾਮੀ ਮਤ ਕਹਿੰਦੇ ਨੇ ਸਹਿਸ 18 ਕਹਿਣ ਕਤੇਬਾਂ, ਤੇ ਤੁਸੀਂ ਕੀ ਕਹਿੰਦੇ ਹੋ? ਮਹਾਰਾਜ ਕਹਿ ਲਗੇ ਮੈਂ ਕਹਿੰਦਾ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼, ਕੋਈ ਲੇਖਾ ਨਹੀਂ ਹੈ। ਮੈਥਮੈਟਿਕਸ, ਤੁਹਾਡੇ ਦਸ਼ਮਲਵ, ਤੁਹਾਡੀਆਂ ਜ਼ੀਰੋ, ਤੁਹਾਡਾ ਡੋਟ ਉੱਥੇ ਸਰੈਂਡਰ ਕਰ ਜਾਂਦੇ ਨੇ, ਕਹਿੰਦੇ ਨੇ ਕੋਈ ਗਿਣਤੀ ਨਹੀਂ ਹੈ, ਕੋਈ ਅੰਤ ਨਹੀਂ ਹੈ, ਪਤਾ ਹੀ ਕੋਈ ਨਹੀਂਗਾ। ਜਿਵੇਂ ਜਿਵੇਂ ਦੇਖਦੇ ਜਾਓਗੇ ਗਲੈਕਸੀਜ, ਮਿਲਕੀ ਵੇ, ਬਲੈਕ ਹੋਲ, ਬ੍ਰਹਿਮੰਡ, ਐਵੇਂ ਥੋੜਾ ਲਿਖਿਆ ਵੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ। ਕਰੋੜਾਂ ਹੀ ਬ੍ਰਹਿਮੰਡ ਨੇ, ਤੁਸੀਂ ਤੇ ਇੱਕ ਬ੍ਰਹਿਮੰਡ ਨੂੰ ਮੁਕੰਮਲ ਤੌਰ ਤੇ ਨਹੀਂ ਵੇਖ ਸਕੇ। ਉਹ ਅਕਾਲ ਪੁਰਖ ਜਿਹਨੂੰ ਮੁਕੰਮਲ ਦੇਖਿਆ ਨਹੀਂ ਜਾ ਸਕਦਾ, ਅਲੱਖ ਮੈਨੇ ਜਿਹਨੂੰ ਲਖਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ, ਅਪੇਓ ਮੈਨੇ ਜਿਹਦਾ ਮੁਕੰਮਲ ਭੇਤ ਨਹੀਂ ਪਾਇਆ ਜਾ ਸਕਦਾ। ਭੇਤ ਪਾਇਆ ਜਾ ਸਕਦਾ ਪਰ ਮੁਕੰਮਲ ਭੇਤ ਨਹੀਂ ਪਾਇਆ ਜਾ ਸਕਦਾ। ਪੂਰੀ ਤਰ੍ਹਾਂ ਇਹ ਨਹੀਂ ਕਿਹਾ ਜਾ ਸਕਦਾ ਬਈ ਪਰਮਾਤਮਾ ਜਾਂ ਪਰਮਾਤਮਾ ਦੀ ਰਚਨਾ ਇੰਨੀ ਕੁ ਆ। ਹੁਣੇ ਤੁਸੀਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਤੇ ਕਿੰਨੀਆਂ ਆਲ ਪਤਾਲ ਦੇ ਬਚਨ ਕਰ ਕਰਕੇ ਸਵੇਰ ਤੋਂ ਸ਼ੁਰੂ ਹੁੰਦਾ 8 ਵਜੇ ਤੱਕ। ਗੁਰੂ ਨਾਨਕ ਸਾਹਿਬ ਦੱਸੀ ਤੁਰੇ ਜਾਂਦੇ ਨੇ ਪਰ ਅਖੀਰ ਚ ਆ ਕੇ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਇਹ ਵੱਡੇ ਦੀਆਂ ਮੁਕੰਮਲ ਵਡਿਆਈਆਂ ਮੈਂ ਨਹੀਂ ਕਰ ਸਕਿਆ, ਮੈਨੂੰ ਜਿਤਨੀ ਕੁ ਸਮਝ ਹੈ ਮੈਂ ਤੁਹਾਨੂੰ ਉਤਨਾ ਕੁ ਐਕਸਪਲੇਨ ਕੀਤਾ। ਉਹ ਬਹੁਤ ਵੱਡਾ ਹੈ, ਉਹਦਾ ਕੋਈ ਅੰਤ ਨਹੀਂ ਹੈ, ਉਹਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਹੈ। ਹਾਂਜੀ, ਐਸਾ ਨਾਮ ਨਿਰੰਜਨ ਦਿਓ ਹਉ ਜਾਚਕ ਤੂੰ ਅਲੱਖ ਅਪਿਓ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਅਲੱਖ ਹੋ, ਤੁਹਾਡਾ ਕੋਈ ਭੇਤ ਨਹੀਂ ਪਾ ਸਕਦਾ। ਮੈਂ ਤੁਹਾਡੇ ਨਾਮ ਦਾ ਮੰਗਤਾ ਹਾਂ, ਜਾਚਕ ਹਾਂ, ਔਰ ਤੁਹਾਡਾ ਨਾਮ ਵੀ ਤੁਹਾਡੇ ਵਾਂਗੂ ਨਿਰਲੇਪ ਹੈ, ਭਾਵ ਤੁਹਾਡੇ ਨਾਮ ਨਾਲ ਜੁੜ ਕੇ ਕੋਈ ਜੀਵ ਇਹ ਵਿਕਾਰਾਂ ਦੇ ਸਮੁੰਦਰ ਚੋਂ, ਮਾਇਆ ਦੇ ਮੋਹ ਵਿੱਚੋਂ ਪਾਰ ਹੋ ਸਕਦਾ ਹੈ। ਤੁਹਾਡੇ ਨਾਮ ਵਿੱਚ ਇੰਨੀ ਸ਼ਕਤੀ ਹੈ। ਹੁਣ ਇੱਕ ਸ਼ਬਦ ਮੈਂ ਇਸ ਸੰਦਰਭ ਵਿੱਚ

ਵਾਹਿਗੁਰੂ ਜੀ, ਤੁਸੀਂ ਤੇ ਸਾਨੂੰ ਸੰਸਾਰ ਵਿੱਚ ਭੇਜਿਆ ਤੇ ਸਾਨੂੰ ਮੋਹ ਲਾ ਦਿੱਤਾ। ਹੁਣ ਤੁਸੀਂ ਵੇਖੋ ਵੀ ਕਿਸੇ ਦਾ ਦੋ ਦਿਨ ਕੰਮ ਕਰੀਏ ਤੇ ਅਸੀਂ ਅੱਕ ਜਾਂਦੇ ਹਾਂ, ਇਹ ਮੋਹ ਹੈ ਨਾ। ਬੱਚਿਆਂ ਵਾਸਤੇ ਮਨੁੱਖ ਤਾਂ ਉਮਰ ਕਰਦਾ, ਅੱਕਦਾ ਨਹੀਂ, ਥੱਕਦਾ ਨਹੀਂ, ਉਹਦੇ ਈਵਜ਼ ਵਿੱਚ ਕੁਝ ਮੰਗਦਾ ਵੀ ਨਹੀਂ ਵੀ ਮੈਂ ਤੇ ਤੁਹਾਡਾ ਰੋਜ਼ ਕੰਮ ਕਰਨਾ, ਤੁਹਾਡੀ ਪਰਵਰਿਸ਼ ਕਰਨਾ, ਮੈਨੂੰ ਕੁਝ ਦਿਓ, ਕਿਉਂ ਕਰਦਾ? ਇਹ ਮੋਹ ਕਰਵਾਉਂਦਾ। ਇਹਨੂੰ ਹਜ਼ੂਰ ਇਹ ਵੀ ਕਹਿੰਦੇ ਨੇ, ਕੁਰਬਾਨ ਕੀਤਾ ਤਿਸੈ ਵਿੱਟੋਂ ਜਿਨ ਮੋਹ ਮਿੱਠਾ ਲਾਇਆ। ਮਹਾਰਾਜ, ਜੇ ਤੂੰ ਇਹ ਮਿੱਠਾ ਜਿਹਾ ਮੋਹ ਨਾ ਲਾਉਂਦਾ ਤੇ ਬੱਚਿਆਂ ਦੀ ਪਰਵਰਿਸ਼ ਨਹੀਂ ਸੀ ਹੋਣੀ। ਪਸ਼ੂ ਵੀ ਆਪਣੇ ਬੱਚੇ ਪਾਲਦੇ ਨੇ, ਪੰਛੀ ਵੀ ਆਪਣੇ ਬੱਚੇ ਪਾਲਦੇ ਨੇ, ਇਨਸਾਨ ਵੀ ਆਪਣੇ ਬੱਚਿਆਂ ਵਾਸਤੇ ਬਹੁਤ ਕੁਛ ਕਰਦਾ ਜੋ ਆਪਣੇ ਵਾਸਤੇ ਨਹੀਂ ਕਰਦਾ, ਬੱਚਿਆਂ ਵਾਸਤੇ ਉਸ ਤਰ੍ਹਾਂ ਦੇ ਜੋਖਮ ਵੀ ਉਹ ਉਠਾ ਲੈਂਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਤੁਮ ਬੰਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਮੋਹ ਦੇ ਬੰਧਨਾਂ ਵਿੱਚ ਬੱਧਾ, ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨਾਂ ਵਿੱਚ ਬੰਨ ਲਿਆ। ਅਸੀਂ ਤੇ ਤੁਹਾਡੇ ਪ੍ਰੇਮ ਵਿੱਚ ਤੁਹਾਨੂੰ ਜਪ ਜਪ ਕੇ ਮੋਹ ਦੀਆਂ ਫਾਹੀਆਂ ਤੋੜ ਦਿੱਤੀਆਂ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਬਿਲਕੁਲ ਕਲੀਅਰ ਹੋ ਗਿਆ। ਆ ਜਿਹੜੇ ਮੋਹ ਵਿੱਚ ਤੁਸੀਂ ਸਾਨੂੰ ਫਸਾਇਆ ਸੀ, ਜਿਹੜਾ ਤੁਸੀਂ ਮੋਹ ਮਿੱਠਾ ਲਾਇਆ ਸੀ ਨਾ, ਹਮ ਛੂਟੇ ਤੁਮ ਆਰਾਧੇ, ਅਸੀਂ ਤੁਹਾਨੂੰ ਆਰਾਧ ਆਰਾਧ ਕੇ, ਤੁਹਾਨੂੰ ਜਪ ਜਪ ਕੇ ਉਹਦੇ ਵਿੱਚੋਂ ਛੁੱਟ ਗਏ ਹਾਂ। ਪਰ ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨਾਂ ਵਿੱਚ ਬੱਧਾ ਹੈ, ਤੁਸੀਂ ਛੁੱਟ ਕੇ ਵਿਖਾਓ। ਮਾਧਵੇ, ਵੈਸੇ ਮਾਧਵੇ ਦੇ ਅੱਖਰੀ ਅਰਥ ਨੇ ਮਾਇਆ ਦਾ ਪਤੀ, ਰਿਜ਼ਕ। ਆ ਜਿਨ੍ਹਾਂ ਵਾਲੇ ਵਾ ਇਹ ਪਦਾਰਥ ਨੇ, ਇਹ ਸਾਰੇ ਅਕਾਲ ਪੁਰਖ ਦਾ ਪਰਛਾਵਾਂ ਨੇ। ਜਿਹਦੇ ਕੋਲ ਅਕਾਲ ਪੁਰਖ ਆ ਜਾਏ ਉਹਦੇ ਕੋਲ ਪਦਾਰਥ ਆਪ ਹੀ ਆ ਜਾਂਦੇ ਨੇ। ਜਿਵੇਂ ਕੋਈ ਬੰਦਾ ਜਿੱਧਰ ਜਿੱਧਰ ਜਾਏ ਉਹਦਾ ਪਰਛਾਵਾਂ ਉਹਦੇ ਨਾਲ ਨਾਲ ਹੀ ਜਾਂਦਾ ਹੈ, ਇਹ ਰਿਜ਼ਕ ਅਕਾਲ ਪੁਰਖ ਦਾ ਪਰਛਾਵਾਂ ਹੈ। ਅਸੀਂ ਪਰਛਾਵੇਂ ਨੂੰ ਪਕੜਨੇ ਆ ਤੇ ਪਰਛਾਵਾਂ ਕਾਬੂ ਨਹੀਂ ਆਉਂਦਾ। ਗਉ ਕਰ ਪਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜਬ ਤਿਆਗ ਦੇਈ ਤਬ ਇਹ ਚਰਨੀ ਆਏ ਪਈ। ਕੋਈ ਬੰਦਾ ਸੂਰਜ ਵੱਲ ਮੂੰਹ ਕਰਕੇ ਤੁਰੇ, ਪਰਛਾਵਾਂ ਆਪਣੇ ਆਪ ਹੀ ਪਿੱਛੇ ਪਿੱਛੇ ਤੁਰਿਆ ਹੁੰਦਾ ਹੈ। ਪਰ ਕੋਈ ਸੂਰਜ ਵੱਲ ਪਿੱਠ ਕਰਕੇ ਤੁਰੇ ਤੇ ਪਰਛਾਵਾਂ ਸਾਡੇ ਅੱਗੇ ਹੁੰਦਾ ਹੈ, ਫਿਰ ਉਹਨੂੰ ਪਕੜਨ ਲਈ ਅਸੀਂ ਤੇਜ਼ ਤੁਰੀਏ ਤੇ ਪਰਛਾਵਾਂ ਵੀ ਤੇਜ਼ ਤੁਰਦਾ ਹੈ, ਅਸੀਂ ਦੌੜੀਏ ਤੇ ਸਾਡਾ ਪਰਛਾਵਾਂ ਵੀ ਦੌੜਦਾ ਹੈ। ਉਹਨੂੰ ਪਕੜਨ ਦਾ ਇੱਕੋ ਹੀ ਤਰੀਕਾ ਹੈ ਵੀ ਅਸੀਂ ਸੂਰਜ ਵੱਲ ਮੂੰਹ ਕਰ ਲਈਏ, ਉਹ ਖੁਦ ਬਖੁਦ ਪਿੱਛੇ ਤੁਰੇਗਾ। ਰਿਜ਼ਕ ਨੂੰ ਪਕੜਨ ਦਾ ਇੱਕੋ ਹੀ ਤਰੀਕਾ ਹੈ ਵੀ ਰਿਜ਼ਕ ਦੇ ਦਾਤੇ ਦੇ ਅਸੀਂ ਮੂੰਹ ਕਰ ਲਈਏ, ਉਹਦੇ ਸਨਮੁੱਖ ਹੋ ਜਾਈਏ, ਰਿਜ਼ਕ ਆਪਣੇ ਆਪ ਪਿੱਛੇ ਤੁਰਿਆ ਆਵੇਗਾ। ਤੇ ਜੇ ਰਿਜ਼ਕ ਦੇ ਦਾਤੇ ਵੱਲ ਪਿੱਠ ਹੋ ਗਈ, ਰਿਜ਼ਕ ਲੈਣ ਲਈ ਦੌੜਨਾ ਸ਼ੁਰੂ ਕਰ ਦਿੱਤਾ, ਫਿਰ ਰਿਜ਼ਕ ਅੱਗੇ ਅੱਗੇ ਤੇ ਅਸੀਂ ਪਿੱਛੇ ਪਿੱਛੇ, ਰਿਜ਼ਕ ਫਿਰ ਵੀ ਹੱਥ ਨਹੀਂ ਆਉਣਾ। ਖੈਰ, ਜੋ ਤੁਮ ਬੰਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ, ਜਾਨਤ ਹੋ ਜੈਸੀ ਤੈਸੀ। ਹੇ ਮਾਇਆ ਦੇ ਪਤੀ ਅਕਾਲ ਪੁਰਖ ਜੀ, ਤੁਹਾਨੂੰ ਪਤਾ ਹੈ ਮੇਰੇ ਅੰਦਰ ਤੁਹਾਡੇ ਪ੍ਰਤੀ ਕਿਵੇਂ ਦੀ ਪ੍ਰੀਤ ਹੈ, ਕਿਵੇਂ ਦੀ ਖਿੱਚ ਹੈ, ਉਹ ਤੇ ਤੁਹਾਨੂੰ ਪਤਾ ਹੀ ਹੈ, ਤੁਸੀਂ ਅੰਤਰਜਾਮੀ ਹੋ। ਲੋਕਾਂ ਨੂੰ ਪ੍ਰਸੰਨ ਕਰਨ ਦਾ ਮੇਰਾ ਯਤਨ ਵੀ ਕੋਨੀਗਾ ਵੀ ਲੋਕੀ ਮੈਨੂੰ ਬੜਾ ਵੱਡਾ ਭਗਤ ਸਮਝਣ, ਸਮਝਣ ਨਾ ਸਮਝਣ ਕੋਈ ਫਰਕ ਨਹੀਂ ਪੈਂਦਾ, ਪਰ ਇਹ ਮੈਨੂੰ ਪਤਾ ਹੈ ਵੀ ਮੇਰੀ ਅੰਦਰਲੀ ਅਵਸਥਾ ਦਾ ਤੈਨੂੰ ਪਤਾ ਹੈ। ਤੇ ਜਦੋਂ ਤੈਨੂੰ ਪਤਾ ਹੈ ਤੇ ਹੁਣ ਮੈਨੂੰ ਹੋਰ ਕਿਸੇ ਦੀ ਪਰਵਾਹ ਕਰਨ ਦੀ ਜ਼ਰੂਰਤ ਕੀ ਹੈ? ਮਾਧਵੇ, ਜਾਣਤ ਹੋ, ਤੁਸੀਂ ਜਾਣਦੇ ਹੋ ਜੈਸੀ, ਮੇਰੇ ਅੰਦਰ ਜਿਸ ਤਰ੍ਹਾਂ ਦੀ ਤੁਹਾਡੇ ਪ੍ਰਤੀ ਭਾਵਨਾ ਹੈ। ਅਬ ਕਹਾ ਕਰੋਗੇ ਐਸੀ, ਹੁਣ ਜਦੋਂ ਮੇਰੇ ਅੰਦਰ ਇਸ ਤਰ੍ਹਾਂ ਦੀ ਖਿੱਚ ਹੈ ਤੇ ਤੁਸੀਂ ਵੀ ਮੇਰੇ ਨਾਲ ਗਲਤ ਥੋੜਾ ਕਰ ਸਕਦੇ ਹੋ? ਭਾਵ ਜਦੋਂ ਮੈਂ ਤੁਹਾਨੂੰ ਪਿਆਰ ਕਰਨਾ ਤੇ ਫਿਰ ਤੁਸੀਂ ਮੈਨੂੰ ਇਹ ਕਾਮ ਕ੍ਰੋਧ ਲੋਭ ਮੋਹ ਦੇ ਇਸ ਭਵ ਸਾਗਰ ਚੋਂ ਪਾਰ ਕਿਉਂ ਨਹੀਂ ਉਤਾਰੇਗੇ? ਜ਼ਰੂਰ ਉਤਾਰੋਗੇ, ਕਿਉਂਕਿ ਤੁਸੀਂ ਮੇਰੀ ਅੰਦਰਲੀ ਭਾਵਨਾ ਨੂੰ ਵੇਖੋਗੇ। ਮੇਰੀ ਪ੍ਰੀਤ ਬੜੀ ਡਾਢੀ ਹੈ। ਕਹਿਣ ਲੱਗੇ ਕਿਸ ਤਰ੍ਹਾਂ ਦੀ ਹੈ? ਕਹਿਣ ਲੱਗੇ, ਮੀਨ ਪੱਕਰ ਫਾਂਕਿਓ, ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣੀ ਵਾ ਮਤ ਉੱਚੀ ਮਤ ਪਾਦੇ ਰਾਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਉੱਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇ ਮਾਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਗ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਸਿਮਰਨ ਭਜਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਦਰ ਕਰਦੇ ਪ੍ਰੀਤਵਾਨ ਸੁਖਮੀਤ ਸਿੰਘ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਕਾਰੋਬਾਰਾਂ ਦੇ ਵਾਧੇ ਵਾਸਤੇ ਜੋ ਸੱਚੇ ਪਾਤਸ਼ਾਹ ਜੀ ਉਹ ਰੁਕਾਵਟਾਂ ਕਾਰੋਬਾਰਾਂ ਵਿੱਚ ਆ ਰਹੀਆਂ ਹਨ ਸੱਚੇ ਪਾਤਸ਼ਾਹ ਜੀ ਵਿਘਨਾਂ ਦੇ ਨਾਸ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਸੰਗਤਾਂ ਵੱਲੋਂ ਕਰਵਾ ਰਹੇ ਹਨ ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਦੇਗਾਂ ਦੀਆਂ ਸੇਵਾਵਾਂ ਹੋਈਆਂ ਹਨ ਸੱਚੇ ਪਾਤਸ਼ਾਹ ਸੇਵਾ ਸਫਲੀਆਂ ਕਰਨੀਆਂ ਕਿਰਪਾ ਕਰਨੀ ਪਾਤਸ਼ਾਹ ਜੀ ਉਹ
ਕਾਰੋਬਾਰਾਂ ਵਿੱਚ ਤਰੱਕੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅੰਗ ਸੰਗ ਸਹਾਈ ਹੋਣਾ, ਗੁਰਸਿੱਖੀ ਨਾਮਦਾਨ ਬਖਸ਼ਣਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ, ਸਮੂਹ ਸੰਗਤਾਂ ਵੱਲੋਂ, ਪਰਿਵਾਰ ਵੱਲੋਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ, ਸਭ ਸੰਗਤਾਂ ਦੇ ਸਮੂਹ ਜਗਤ ਜਿਉਂਦੇ ਦੇ ਸੀ ਤੇ ਮੇਰਾ ਪ੍ਰਾਰਥ ਰੱਖਣਾ। ਬ੍ਰਹਮਜੋਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਚੜ੍ਹਦੀਆਂ ਕਲਾ ਬਖਸ਼ਣੀਆਂ ਜੀ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕਿਸਤਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ, ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

दर्शन परसिया गुरु कै जन्म मरण दुख जाए।

ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾਉਣੀਆਂ। ਸਵਾਬ ਹੁਣ ਜੋ ਦੋ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹਨ, ਉਹਨਾਂ ਦੇ ਮੱਧ ਦੀ ਅਰਦਾਸ ਹੋਣੀ ਹੈ। ਜਿਨ੍ਹਾਂ ਪਰਿਵਾਰਾਂ ਵੱਲੋਂ ਸੇਵਾ ਲਈ ਗਈ ਹੈ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਗੁਰੂ ਦਰਬਾਰ ਵਿੱਚ ਹਾਜ਼ਰ ਹੋਵੋ।

ਨਾਮ ਵਕਰ ਤਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਿਆਲ ਬਿਆਨਤ ਪੂਰਨ ਕਹੋ ਸਭ ਕਿਛ ਆਪੇ ਆਪ ਦੂਜਾ ਕਹੇ ਕਿਹੋ ਆਪ ਕਰੋ ਪ੍ਰਭ ਆਪ ਦਾਨੇ ਆਪਣੇ ਹੋ ਆਵਣ ਜਾਣਾ ਕਮ ਸਭ ਨਿਚਲ

ਔਗਾ ਮਾਤਾ ਗਾ ਬਾਗ ਜੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਗਾ ਪਰ ਜੰਗੇਰਾ ਓਏ ਮਨ ਮੁਕ ਮੋੜ ਅਗਿਆਨੀ ਕਹੀਏ।

ਆਏ ਤਾਏ ਵਾਹ ਬਿਨ ਗੋਤਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਜੇ ਚਾਹੋ ਦੀਸੇ ਸਗਲ ਵਾਤ ਕਾਮ ਕਹੋ ਨਾਨਕ ਸੰਤ ਰੇਨ ਮੰਗੂ।

Guru, why? Guru, why? Guru, why? Guru, why? Guru, why? Guru, why? Guru, why?

ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਮਾਲਕ ਨੇ ਕਿਰਪਾ ਕੀਤੀ, ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲੀ ਵਾਰ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ, ਅਤੇ ਜਦੋਂ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਅਤੇ ਇਹ ਹੁਕਮਨਾਮਾ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਗੁਰੂ ਪਿਆਰਿਓ, ਕਈ ਵਾਰੀ ਆਪਾਂ ਹਰਿਮੰਦਰ ਸਾਹਿਬ ਨੂੰ ਇੱਕ ਸਿੱਖਾਂ ਦਾ ਸਿਰਫ ਤੀਰਥ ਸਮਝਦੇ ਹਾਂ, ਬਟ ਜਦੋਂ ਅਸੀਂ ਗੁਰਬਾਣੀ ਦਾ ਵਿਚਾਰ ਕਰਦੇ ਹਾਂ ਤਾਂ ਮਹਾਰਾਜ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਦੱਸਦੇ ਹੈ ਕਿ ਜਿਹੜਾ ਹਰਿਮੰਦਰ ਸਾਹਿਬ ਹੈ ਉਹ ਸਾਡੇ ਸਰੀਰ ਦਾ ਨਕਸ਼ਾ, ਜਿਹੜਾ ਮਹਾਰਾਜ ਨੇ ਬਾਹਰ ਪ੍ਰਗਟ ਕੀਤਾ, ਕਿਹੜੇ ਸਰੀਰ, ਸੂਖਮ ਸਰੀਰ ਦੀ ਗੱਲ ਹੋ ਰਹੀ। ਅਤੇ ਮਹਾਰਾਜ ਨੇ ਗੁਰਬਾਣੀ 'ਚ ਜਿਸ ਤਰ੍ਹਾਂ ਜ਼ਿਕਰ ਵੀ ਕੀਤਾ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਜਦੋਂ ਅਸੀਂ ਤੁਸੀਂ ਸਾਰਿਆਂ ਨੇ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ, ਜਦੋਂ ਤੁਸੀਂ ਦਰਸ਼ਨੀ ਦਿਓੜੀ ਤੋਂ ਅੰਦਰ ਹਰਿਮੰਦਰ ਸਾਹਿਬ ਜਾਂਦੇ ਹੋ ਅਤੇ ਉੱਥੇ ਮਾਲਕ ਨੇ ਸਾਡੇ 'ਤੇ ਕਿਰਪਾ ਕਰਕੇ ਸਾਡੇ ਅੰਦਰ ਦਾ ਨਕਸ਼ਾ ਬਣਾ ਕੇ ਸਾਨੂੰ ਦੱਸਿਆ, ਕਹਿੰਦੇ ਜੋ ਤੁਹਾਡੇ ਅੰਦਰ ਦਾ ਨਕਸ਼ਾ ਹੈ ਮੈਂ ਬਾਹਰ ਪ੍ਰਗਟ ਕਰ ਰਿਹਾ ਕਿ ਤੁਸੀਂ ਹੁਣ ਅੰਦਰ ਵੀ ਜਾਓ, ਆਪਣੇ 'ਤੇ ਖੋਜੋ। ਅਤੇ ਮਹਾਰਾਜ ਨੇ ਸਾਡੇ 'ਤੇ ਬਹੁਤ ਕਿਰਪਾ ਕਰਕੇ ਦੱਸਿਆ, ਕਹਿੰਦੇ ਕਿਵੇਂ ਖੋਜਣਾ ਹੈ, ਕਹਿੰਦੇ ਗੁਰੂ ਪ੍ਰਸਾਦੀ ਵੇਖ ਤੂੰ ਹਰਿਮੰਦਰ ਤੇਰੇ ਨਾਲ। ਉਹ ਕਹਿੰਦੇ ਤੇਰੇ ਨਾਲ ਹੀ ਹੈ ਹਰਿਮੰਦਰ, ਤੂੰ ਗੁਰੂ ਪ੍ਰਸਾਦੀ ਮਹਾਰਾਜ ਦੀ ਕਿਰਪਾ ਦੇ ਨਾਲ ਤੂੰ ਅੰਦਰ ਵੇਖ, ਜਦੋਂ ਤੂੰ ਸਿਮਰਨ ਕਰੇਗਾ, ਆਪਣੀ ਆਵਾਜ਼ ਨੂੰ ਸੁਣੇਗਾ, ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹੁਕਮ ਕੀਤਾ ਕਿ ਗੁਰੂ ਕੌਣ ਹੈ ਸਾਡਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਜਦੋਂ ਅਸੀਂ ਆਪਣੀ ਆਵਾਜ਼ ਨੂੰ ਸੁਣਦੇ ਸੁਣਦੇ ਗਾਵੀਏ, ਸੁਣੀਏ, ਮਨ ਰੱਖੀਏ ਭਾਵ ਪਿਆਰ ਦੇ ਨਾਲ, ਜਦੋਂ ਆਪਾਂ ਅੰਦਰ ਦੀ ਯਾਤਰਾ ਆਪਣੀ ਸ਼ੁਰੂ ਕਰਾਂਗੇ, ਤੇ ਮਹਾਰਾਜ ਕਹਿੰਦੇ ਹੈ ਉਦੋਂ ਤੈਨੂੰ ਹਰਿਮੰਦਰ ਜਿਹੜਾ ਤੇਰੇ ਅੰਦਰ ਹੈ ਉਹ ਪ੍ਰਗਟ ਹੋ ਜਾਏਗਾ, ਜਿਹੜਾ ਤੈਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ, ਅਤੇ ਉਹਦੀ ਪੂਰੀ ਜਿਹੜਾ ਫਿਜ਼ੀਕਲ ਮੈਪ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਹੀ ਪ੍ਰੋਡਿਊਸਡ, ਹੀ ਕ੍ਰੀਏਟਡ ਦ ਫਿਜ਼ੀਕਲ ਮੈਪ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿੰਦੇ ਬਾਹਰ ਵੇਖੋ, ਜੋ ਤੁਸੀਂ ਅੰਦਰ ਜਾਓਗੇ, ਜਦੋਂ ਅਸੀਂ ਅੰਦਰ ਜਾਂਦੇ ਹਰਿਮੰਦਰ ਸਾਹਿਬ ਦੇ ਤਾਂ ਕੀ ਵੇਖਦੇ ਹਾਂ, ਵਿਚਕਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਅਤੇ ਉੱਥੇ ਹੀ ਜਦੋਂ ਆਪਾਂ ਅੰਦਰ ਵੀ ਜਦੋਂ ਜਾਵਾਂਗੇ ਤਾਂ ਮਹਾਰਾਜ ਕਹਿੰਦੇ ਕਿੱਦਾਂ ਤੂੰ ਜਾਏਗਾ, ਕਿੱਦਾਂ ਤੂੰ ਸਿੱਖਣਾ ਵੈ, ਕਹਿੰਦੇ ਤੂੰ ਸੰਗਤ ਵਿੱਚ ਆ, ਸੱਚੀ ਸੰਗਤ ਦੇ ਵਿੱਚ ਆ, ਸੰਤਾਂ ਦੀ ਸੰਗਤ ਦੇ ਵਿੱਚ ਆ। ਅਤੇ ਮਹਾਰਾਜ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਅਤੇ ਗੁਰੂ ਕੇ ਪਿਤਾ ਜੀ ਆਪ ਹੀ ਕਿਰਪਾ ਕਰਦੇ ਸ਼ਬਦ ਦੇ ਦੁਆਰਾ, ਜਦੋਂ ਆਪਾਂ ਅੰਦਰ ਜਾਂਦੇ ਹਾਂ, ਵੈਨ ਵੀ ਗੋ ਇਨ ਸਾਈਡ ਲਿਸਨਿੰਗ ਟੂ ਆਰ ਓਨ ਵੋਇਸ, ਅਤੇ ਆਪਾਂ ਉੱਥੇ ਚਲੇ ਜਾਂਦੇ ਹਾਂ ਜਿੱਥੇ ਮਹਾਰਾਜ ਨੇ ਸਾਨੂੰ ਹਰਿਮੰਦਰ ਬਣਾ ਕੇ ਸਾਡੇ ਸਰੀਰ ਦੇ ਵਿੱਚ ਹੀ ਰੱਖਿਆ, ਅਤੇ ਕਹਿੰਦੇ ਤੇਰੇ ਸਾਰੇ ਕਾਰਜ ਜਿਹੜੇ ਹੈ ਸਫਲ ਹੋ ਜਾਣਗੇ ਜਦੋਂ ਤੂੰ ਇਹ ਤੂੰ ਬੁੱਝ ਲਏਗਾ। ਕਹਿੰਦੇ ਜਿਹੜੀ ਇਹ ਧਰਤ ਹੈ, ਜਿਹੜਾ ਤੇਰਾ ਸੂਖਮ ਸਰੀਰ ਹੈ, ਉਹਦੇ ਵਿੱਚ ਜਿਹੜਾ ਤਾਲ ਹੈ, ਜਿਹੜਾ ਉਹਦੇ ਵਿੱਚ ਮਨ ਹੈ, ਕਹਿੰਦੇ ਇਹ ਪਵਿੱਤਰ ਹੈ। ਐਸੇ ਪਿੱਛੇ ਸਰੋਵਰ ਦੀ ਵੀ ਸਥਾਪਨਾ ਕੀਤੀ ਉਹਨਾਂ ਨੇ, ਤਾਲ ਦੀ ਵੀ ਸਥਾਪਨਾ ਕੀਤੀ ਕਿ ਇਹ ਤਾਲ ਜਿਹੜਾ ਵੈ ਇਹ ਸੋਹਣਾ ਅੰਮ੍ਰਿਤ ਸਰੋਵਰ ਜਿਹੜਾ ਵੈ ਸੋਹਣਾ ਵੈ, ਅਤੇ ਜਦੋਂ ਅਸੀਂ ਹਰੀ ਦੇ ਨਾਮ ਦਾ ਅੰਮ੍ਰਿਤ ਆਪਾਂ ਚਖਾਂਗੇ, ਜਿਹਨੂੰ ਆਪਾਂ ਪੜ੍ਹਦੇ ਹਾਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉੱਥੇ ਅੰਦਰ ਜਦੋਂ ਆਪਾਂ ਸਰੋਵਰ ਦੇ ਇਸ਼ਨਾਨ ਕਰਾਂਗੇ, ਜਦੋਂ ਮਨ ਵੀ ਸਾਡਾ ਸੋਹਣਾ ਹੋ ਜਾਏਗਾ ਅਤੇ ਹਰਿਮੰਦਰ ਪ੍ਰਗਟ ਹੋ ਜਾਏਗਾ। ਟਾਈਮ ਇੰਨਾ ਹੀ ਹੈ ਗੁਰੂ ਪਿਆਰਿਓ, ਭੁੱਲਾਂ ਚੁੱਕਾਂ ਦੀ ਖਿਮਾ ਜੀ, ਇੱਕ ਵਾਰੀ ਲਾਸਟ ਦੇ ਵਿੱਚ ਆਪਾਂ ਪੜ੍ਹ ਲਈਏ, ਸਮਾਪਤੀ ਕਰ ਲਈਏ, ਅਤੇ ਮਹਾਰਾਜ ਕਿਰਪਾ ਕਰਨ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੀ,

ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਹੈ ਜੀ, ਨੰਦ ਕਾਰਜ ਤੋਂ ਪਹਿਲਾਂ ਰਮਤਾ ਦੀ ਅਰਦਾਸ ਹੋਵੇਗੀ, ਛੋਟੀ ਅਤੇ ਗੁਪਤ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ
1: ਵਾਹਿਗੁਰੂ ਕੀ ਫਤਿਹ।
0: ਸਤਿ ਸ੍ਰੀ ਅਕਾਲ। ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਭਾਈ ਹਰਜੀਤ ਸਿੰਘ ਉਹਨਾਂ ਨੂੰ ਕਿ ਹੁਣ ਜੋ ਲੜਕੇ ਦਾ ਪੱਲਾ ਹੈ ਲੜਕੀ ਨੂੰ ਪੜਾਇਆ ਜਾਵੇ, ਨਾਲ ਨਾਲ ਜੋ ਸ਼ਬਦ ਦਾ ਗਾਇਨ ਹੋਵੇਗਾ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੇ ਰਹਿਮ ਦੁਆਰਾ ਜੋ ਦਰਕਰ ਦੇ ਪ੍ਰੀਤ ਦੀਵਾਨ ਭਾਈ ਗੁਰਮੀਤ ਸਿੰਘ ਬੀਬੀ ਰਵਿੰਦਰ ਕੌਰ ਉਹਨਾਂ ਦੇ ਸਪੁੱਤਰ ਅਤੇ ਭਾਈ ਦਇਆ ਸਿੰਘ ਜੀ ਬੀਬੀ ਚਰਨ ਕੌਰ ਜੀ ਉਹਨਾਂ ਦੇ ਪੋਤਰੇ ਅਤੇ ਬੀਬੀ ਨਰਿੰਦਰ ਕੌਰ ਭਾਈ ਸੰਤੋਖ ਜੀ ਉਹਨਾਂ ਦੇ ਦੋਤਰੇ ਸੰਤੋਖ ਸਿੰਘ ਜੀ ਉਹਨਾਂ ਦੇ ਦੋਤਰੇ ਭਾਈ ਅਮਤੋਜ ਸਿੰਘ ਦੇ ਸ਼ੁਭ ਆਨੰਦ ਕਾਰਜ ਬੀਬੀ ਹਰਸੀਤ ਕੌਰ ਸਪੁੱਤਰੀ ਭਾਈ ਹਰਜੀਤ ਸਿੰਘ ਜੀ ਬੀਬੀ ਨੀਰਜਾ ਕੌਰ ਸੋ ਇਸ ਵੇਲੇ ਜੋ ਭਾਈ ਅਮਤੋਜ ਸਿੰਘ ਜੀ ਬੀਬੀ ਹਰਸੀਤ ਕੌਰ ਦੇ ਸ਼ੁਭ ਆਨੰਦ ਕਾਰਜ ਆਰੰਭ ਹੋਣ ਜਾ ਰਹੇ ਹਨ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹੋਣਾ ਵੱਲੋਂ ਉਚਾਰਨ ਕੀਤੀਆਂ ਚਾਰ ਲਾਵਾਂ ਦੇ ਪਾਠ ਆਰੰਭ ਹੋ ਰਹੇ ਹਨ। ਸਭ ਤੋਂ ਪਹਿਲਾਂ ਦਾਸ ਲਾਭ ਦਾ ਪਾਠ ਕਰੇਗਾ। ਜਦੋਂ ਨਾਨਕ ਨਾਮ ਸ਼ਬਦ ਆਵੇ ਸੁਭਾਗ ਜੋੜੀ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਸੱਜੇ ਹੱਥ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ। ਨਾਲ ਨਾਲ ਭਾਈ ਸਾਹਿਬ ਜੀ ਉਸੇ ਲਾਮ ਦਾ ਜੋ ਸ਼ਬਦ ਗਾਇਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਪੰਜ ਪੂਰੇ ਕਰੋ ਭਾਈ। ਬੋਲੇ ਗਰੀਬ ਨਿਵਾਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸਾਂ ਪਾਹੀਆਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਗਰੀਬ ਨਿਵਾਜ ਆਪਦੇ ਦਰਕਰ ਦੇ ਸੇਵਕ ਸਰਬੱਤ ਮਾਈ ਭਾਈ ਗੁਰੂ ਕੀ ਸਤ ਸੰਗਤ ਪਾਤਸ਼ਾਹ ਇਸ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪ ਜੀ ਦੇ ਚਰਨ ਪਰਸਦੇ ਹੋਏ ਸਤ ਸੰਗਤ ਮਿਲਾਪ ਕਰ ਪਾਤਸ਼ਾਹ ਜੀ ਉਹ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ ਗਰੀਬ ਨਿਵਾਜ ਜੀ ਸੁਭਾਗੀ ਜੋੜੀ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣਾ ਦਰਕਰ ਦੀ ਟਹਿਲ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਰਤਾਂ ਨਾਲ ਨਿਵਾਜਣਾ ਸੋ ਆਪ ਸਰਬੱਤ ਸੰਗਤ ਨੂੰ ਦੋਨਾਂ ਪਰਿਵਾਰਾਂ ਨੂੰ ਤੇਤੇ ਅਤੇ ਪਤੇਤੇ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਅਤੇ ਨਾਲ ਹੀ ਸਰਦਾਰ ਹਰਜੀਤ ਸਿੰਘ ਜੀ ਤਥਾ ਸਮੂਹ ਪਰਿਵਾਰ ਉਹਨਾਂ ਦੇ ਬੱਚੇ ਜਿਹੜੇ ਦਸਰੇ ਨੂੰ ਹਮੇਸ਼ਾ ਪਿਆਰ ਕਰਦੇ ਨੇ ਇੱਜ਼ਤ ਮਾਣ ਦਿੰਦੇ ਨੇ ਸੋ ਉਹਨਾਂ ਦੇ ਉੱਦਮ ਪਰਾਲੇ ਸਦਕੇ ਅੱਜ ਦੀ ਹਾਜ਼ਰੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੁਹਾਡੇ ਦਰਸ਼ਨ ਦੀਦਾਰ ਹੋਏ ਨੇ ਸੋ ਦਸਰੇ ਦੋਨਾਂ ਪਰਿਵਾਰਾਂ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਬਹੁਤ ਧੰਨਵਾਦੀ ਨੇ ਜੋ ਹਮੇਸ਼ਾ ਹੀ ਦਸਰਿਆਂ ਨੂੰ ਨਿਵਾਜਦੇ ਨੇ ਪਿਆਰ ਦਿੰਦੇ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਫਰੀ ਅਮਾਊਂਟ ਦੀ ਸੰਗਤ ਦਾ ਤਾਂ ਦਸਰੇ ਬਹੁਤ ਬਹੁਤ ਧੰਨਵਾਦ ਕਰਦੇ ਨੇ ਜੋ ਹਮੇਸ਼ਾ ਹੀ ਹਰ ਸਾਲ ਦਸਰਿਆਂ ਨੂੰ ਨਿਵਾਜਦੇ ਨੇ ਅਤੇ ਨਾਲ ਹੀ ਇੱਥੋਂ ਦਾ ਪ੍ਰਬੰਧ ਦੇਖ ਕੇ ਮੈਂ ਬਹੁਤ ਹੀ ਮੁਤਾਸਰ ਹੁੰਦਾ ਇਤਨਾ ਜ਼ਿਆਦਾ ਲੰਗਰ ਇਤਨੀ ਸੰਗਤ ਦੀ ਸੇਵਾ ਸੋ ਸਾਰਾ ਬੜਾ ਗੁਰਮਤ ਸਿਧਾਂਤਾਂ ਨਾਲ ਇਹ ਸਾਰਾ ਪ੍ਰਬੰਧ ਚੱਲਦਾ ਮਹਾਰਾਜ ਦੀ ਬਹੁਤ ਕਿਰਪਾ ਹੈ ਸੋ ਅਰਦਾਸ ਹੈ ਜੋਦੜੀ ਹੈ ਗੁਰੂ ਚਰਨਾਂ ਵਿੱਚ ਸਤਿਗੁਰੂ ਇਸੇ ਤਰ੍ਹਾਂ ਸੇਵਾਦਾਰਾਂ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣ ਅਤੇ ਆਪਣੀ ਸੇਵਾ ਆਪ ਲੈਂਦੇ ਰਹਿਣ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਸਰਬੱਤ ਸੰਗਤ ਦਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸਰਾ ਦੋਇਦਾਈ ਦਾਇਆ ਖੇਲੈ ਸਗਲ ਜਗਤ

ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਾਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਾਂ ਜੇ ਪ੍ਰਿਥਮੈ ਸ

ਤੋਂ ਪਰਿਕਰਮਾ ਕਰਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਅੱਗੇ ਵਾਸਤੇ ਸਮੱਤ ਬਖਸ਼ਣੀ। ਇਹਨਾਂ ਕਾਰਜਾਂ ਵਾਸਤੇ ਆਪ ਜੀ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਇਸ ਖੁਸ਼ੀ ਦੇ ਸਮੇਂ ਤੇ ਬੇਅੰਤ ਸੰਗਤਾਂ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਸਾਹਿਬਾਂ ਨੇ ਰਹਿਮਤ ਕੀਤੀ ਹੈ, ਜੋ ਕਿ ਭਾਈ ਅਮਤੋਜ ਸਿੰਘ, ਬੀਬੀ ਹਰਸੀਤ ਕੌਰ ਦੇ ਸ਼ੁਭ ਆਨੰਦ ਕਾਰਜ ਇਸ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੋਣਾ ਦਾ, ਜਿਨ੍ਹਾਂ ਨੇ ਸਾਖੀ ਰੂਪ ਹੋ ਕਰਕੇ ਸਾਰੇ ਕਾਰਜ ਸੰਪੂਰਨ ਕੀਤੇ ਹਨ। ਸੋ ਦੋਨਾਂ ਹੀ ਪਰਿਵਾਰਾਂ ਨੂੰ, ਜੋ ਦਾਸਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ। ਹੁਣ ਸਭ ਤੋਂ ਪਹਿਲਾਂ ਜੋ ਗੁਰੂ ਘਰ ਦੀ ਬਖਸ਼ਿਸ਼ ਸੁਭਾਗ ਜੋੜੀ ਨੂੰ ਸਿਰੋਂ ਪਾਉ ਦਿੱਤੇ ਜਾਣਗੇ, ਅਗਲਾ ਪ੍ਰੋਗਰਾਮ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਨੂੰ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪਰਿਵਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਉਹਨਾਂ ਦੀ ਛੱਤਰ ਛਾਇਆ ਦੇ ਹੇਠ ਅੱਜ ਗੁਰੂ ਸਾਧ ਸੰਗਤ ਦੇ ਸੰਪੂਰਨ ਹੋਏ ਅਲੌਕਿਕ ਆਨੰਦ ਕਾਰਜ ਦੇ ਮੌਕੇ 'ਤੇ ਦੋਵੇਂ ਪਰਿਵਾਰ, ਬੇਟੀ ਹਰਸੀਰਤ ਕੌਰ, ਪਿਤਾ ਸਰਦਾਰ ਹਰਜੀਤ ਸਿੰਘ ਜੀ, ਸਾਡੇ ਭੈਣ ਜੀ ਨੀਰਜਾ ਕੌਰ, ਬੇਟੇ ਵਾਲੇ ਪਰਿਵਾਰ ਵੱਲੋਂ ਬੇਟਾ ਅਮਤੋਜ ਸਿੰਘ, ਸਪੁੱਤਰ ਸਰਦਾਰ ਗੁਰਮੀਤ ਸਿੰਘ, ਮਾਤਾ ਜੀ ਹਰਵਿੰਦਰ ਕੌਰ, ਇਹਨਾਂ ਦੋਨੋਂ ਪਰਿਵਾਰਾਂ ਦਾ ਗੁਰੂ ਪ੍ਰਤੀ ਪਿਆਰ, ਨਿਮਰਤਾ, ਉੱਚੇ ਸੁੱਚੇ ਅਖਲਾਕ ਅਤੇ ਗੁਰਮਤ ਮਰਿਆਦਾ ਲਈ ਕੋਟਾਨਕੋਟ ਸ਼ੁਕਰਾਨਾ ਕਰਦਾ ਹਾਂ, ਜੋ ਅੱਜ ਦੋ ਪਰਿਵਾਰਾਂ ਦਾ ਹੀ ਨਹੀਂ ਬਲਕਿ ਦੋ ਗੁਰਸਿੱਖ ਰੂਹਾਂ ਦਾ ਪਵਿੱਤਰ ਮੇਲ ਹੋਇਆ ਹੈ। ਸੋ ਇਸ ਸ਼ੁਭ ਅਵਸਰ 'ਤੇ ਗੁਰੂ ਘਰ ਵੱਲੋਂ ਜੋ ਇਹਨਾਂ ਨੂੰ ਮਾਣ ਸਨਮਾਨ, ਸਾਡੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਸਰੋਪਾ ਨਾਲ ਇਹਨਾਂ ਨੂੰ ਸਨਮਾਨ ਕੀਤਾ ਜਾਵੇ। ਸਾਰੇ ਪਰਿਵਾਰਾਂ ਨੂੰ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਇਸ ਅਵਸਰ 'ਤੇ ਮੁਬਾਰਕ। ਬੋਲੇ ਸੋ ਨਿਹਾਲ। ਫਿਰ ਇਸ ਨਾਲ ਪਿਆਹੀ ਜੋੜੀ ਨੂੰ ਨਾਮ ਬਾਣੀ ਦੀ ਦਾਤ, ਆਪਸੀ ਵਿਸ਼ਵਾਸ ਅਤੇ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਅੱਖ ਵਿੱਚ ਫਿਰ ਇਸ ਸਾਰੇ ਪਰਿਵਾਰ ਨੂੰ ਇਸ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ, ਜੋ ਅੱਜ ਦੇ ਇਹਨਾਂ ਵਿਸ਼ੇਸ਼ ਪ੍ਰੋਗਰਾਮਾਂ ਦੇ ਵਿੱਚ ਜੋ ਸਾਡੇ ਪਾਸ ਪਤਵੰਤੇ ਸੱਜਣ ਆਏ ਹਨ, ਉਸ ਵਿੱਚ ਸਾਡੇ ਬੜੇ ਹੀ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਇਹਨਾਂ ਬੱਚਿਆਂ ਨੂੰ ਅਸੀਸ ਦੇਣ ਲਈ ਪਹੁੰਚੇ ਹੋਏ ਹਨ। ਸਭ ਤੋਂ ਪਹਿਲਾਂ ਜੋ ਮਾਤਾ ਸੁਰਜੀਤ ਕੌਰ ਜੀ ਨੇ, ਜੋ ਕਿ ਸਾਡੇ ਬੜੇ ਹੀ ਸਤਿਕਾਰਯੋਗ ਪੰਥ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ, ਉਹਨਾਂ ਦੇ ਮਾਤਾ ਜੀ ਨੇ, ਜਿਨ੍ਹਾਂ ਨੂੰ ਕਿ ਗੁਰੂ ਘਰ ਵੱਲੋਂ ਸਰੋਪਾ ਨਾਲ ਸਭ ਤੋਂ ਪਹਿਲਾਂ ਸਨਮਾਨ ਕੀਤਾ ਜਾਵੇਗਾ। ਉਸ ਤੋਂ ਉਪਰੰਤ ਜੋ ਹੋਰ ਬੁਲਾਰੇ ਨੇ, ਬਾਬਾ ਜਸਦੀਪ ਸਿੰਘ ਜੀ, ਭਾਈ ਮੁਖਤਿਆਰ ਸਿੰਘ ਜੀ ਅਤੇ ਗੁਰਮੀਤ ਸਿੰਘ ਖਾਲਸਾ ਜੀ, ਉਹ ਬੈਕ ਸਾਈਡ 'ਤੇ ਸਟੇਜ 'ਤੇ ਆ ਜਾਣ। ਸਭ ਤੋਂ ਪਹਿਲਾਂ ਮਾਤਾ ਜੀ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇਗਾ। ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਸਟਾਰਟ ਹੋਵੇਗਾ। ਸਤਿ ਸ੍ਰੀ ਅਕਾਲ। ਜਿੰਨੇ ਹੋਰ ਵੀ ਆਪਣੇ ਕੈਲੀਫੋਰਨੀਆ ਗੱਤਕਾ ਦਲ ਵੱਲੋਂ ਭਾਈ ਜਸਦੀਪ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਸਾਰਿਆਂ ਨੂੰ ਬੇਨਤੀ ਹੈ ਕਿ ਬੈਕ ਸਾਈਡ 'ਤੇ ਸਟੇਜ 'ਤੇ ਆ ਜਾਓ, ਜੋ ਮਾਤਾ ਜੀ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਜਿਹਨੇ ਸੋ ਨਿਹਾ ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਬੇਨਤੀ ਕਰਾਂ ਬਾਬਾ ਜਸਦੀਪ ਸਿੰਘ ਜੀ ਜੋ ਜਗਾਦਰੀ ਵਾਲੇ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੀਆਂ ਹਾਰੀਆਂ ਨਿਭਾਉਣ ਪਹੁੰਚੇ ਨੇ, ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਸਰੂਪ ਨਾਲ ਸਨਮਾਨ ਕੀਤਾ ਜਾਵੇਗਾ। ਭਾਈ ਤਰਸੇਮ ਸਿੰਘ ਜੀ ਕਲੇਰੀ, ਭਾਈ ਮੁਖਤਿਆਰ ਸਿੰਘ ਜੀ ਮੁਖੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਵੱਲੋਂ ਆ ਕੇ ਸਰੂਪਾ ਮਾਣ ਪ੍ਰਾਪਤ ਕਰਨ।

0: ਸਾਰੇ ਜੋ ਇਹਨਾਂ ਪ੍ਰੋਗਰਾਮਾਂ ਵਿੱਚ ਬਾਬਾ ਜਸਦੀਪ ਸਿੰਘ ਜੀ ਜਗਾਦਰੀ ਵਾਲੇ, ਭਾਈ ਤਰਸੇਮ ਸਿੰਘ ਜੀ ਦਲੇਰੀ, ਭਾਈ ਮੁਖਤਿਆਰ ਸਿੰਘ ਜੀ ਮੁਖੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੇ ਪਰਿਵਾਰ ਵੱਲੋਂ ਅਤੇ ਇਸ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਜੋ ਅੱਜ ਦੇ ਸਾਡੇ ਪੰਥਕ ਬੁਲਾਰੇ ਹਨ, ਸਭ ਤੋਂ ਪਹਿਲਾਂ ਬਾਬਾ ਜਸਦੀਪ ਸਿੰਘ ਜੀ ਕਿ ਉਹ ਆ ਕੇ ਬੱਚਿਆਂ ਨੂੰ ਸੀਸ ਬਖਸ਼ਣ। ਬਾਬਾ ਜਸਦੀਪ ਸਿੰਘ ਜੀ,
1: ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੱਜ ਬਹੁਤ ਖੁਸ਼ੀਆਂ ਦਾ ਸਮਾਂ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਇਹ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾਦਰ ਕਰੇ, ਇਹ ਮਿਹਰ ਭਰੀ ਨਜ਼ਰ ਮਹਾਰਾਜ ਨੇ ਕੀਤੀ ਦੋਨਾਂ ਪਰਿਵਾਰਾਂ 'ਤੇ। ਸਰਦਾਰ ਗੁਰਮੀਤ ਸਿੰਘ ਜੀ, ਬੀਬੀ ਹਰਵਿੰਦਰ ਕੌਰ, ਸਰਦਾਰ ਹਰਜੀਤ ਸਿੰਘ ਜੀ, ਬੀਬੀ ਨੀਰਜਾ ਕੌਰ, ਜਿਨ੍ਹਾਂ ਦੀ ਇਹ ਅੱਜ ਭਾਗ ਭਰਿਆ ਸਮਾਂ ਬਣਿਆ, ਕਾਕਾ ਮਤੂਰ ਸਿੰਘ, ਬੀਬੀ ਹਰਸੀਰਤ ਕੌਰ, ਇਸ ਭਾਗ ਜੋੜੀ ਨੂੰ ਸੱਚਮੁੱਚ ਭਾਗ ਲੱਗਿਆ ਅੱਜ। ਪਹਿਲੀ ਗੱਲ ਤਾਂ ਇਹ ਕਿ ਪਹਿਲਾਂ ਹੀ ਇਹ ਦੋਨੋਂ ਪਰਿਵਾਰ ਮਹਾਰਾਜ ਵੱਲੋਂ ਬਖਸ਼ੇ ਹੋਏ ਪਰਿਵਾਰ ਨੇ। ਇੱਕ ਤਾਂ ਹੁੰਦਾ ਨਾ ਮੰਗ ਮੰਗਣੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ, ਇੱਥੇ ਤਾਂ ਮਹਾਰਾਜ ਨੇ ਪਹਿਲਾਂ ਹੀ ਕਿਰਪਾ ਕੀਤੀ ਹੋਈ ਹੈ। ਇੱਕ ਵਾਰ ਕਹਿ ਦਿਓ ਵਾਹਿਗੁਰੂ, ਲਵਾਓ ਹਾਜ਼ਰੀ, ਬੱਚਿਆਂ ਨੂੰ ਦਿਓ ਸੀਸ, ਕਹਿ ਦਿਓ ਵਾਹਿਗੁਰੂ। ਤਾਂ ਮੰਗ ਮੰਗੀ ਦੀ ਹੈ ਨਾ ਕਿ ਮਹਾਰਾਜ ਕਰਿਓ ਕਿਰਪਾ, ਮਿਹਰ ਭਰੀ ਨਜ਼ਰ ਬਣਾਇਓ। ਇਹਨਾਂ ਪਰਿਵਾਰਾਂ ਦੇ ਵਿੱਚ ਤਾਂ ਇਹੀ ਬੇਨਤੀ ਆਪਾਂ ਕਰਦੇ ਹਾਂ, ਮਹਾਰਾਜ ਅੱਗੇ ਸੱਚੇ ਪਾਤਸ਼ਾਹ ਜਿਹੜੀ ਮਿਹਰ ਭਰੀ ਨਜ਼ਰ ਬਣਾਈ ਹੈ ਇਹ ਸਦਾ ਐਵੇਂ ਹੀ ਬਣਾਈ ਰੱਖਿਓ। ਆਨੰਦ ਕਾਰਜ ਹਰ ਪਰਿਵਾਰ 'ਚ ਜਿੱਥੇ ਜਿੱਥੇ ਮਹਾਰਾਜ ਨੇ ਧੀਆਂ ਬਖਸ਼ੀਆਂ ਨੇ, ਪੁੱਤ ਬਖਸ਼ੇ ਨੇ, ਸਭ ਦੇ ਹੁੰਦੇ। ਪਰ ਜੋ ਅੱਜ ਆਪਾਂ ਨਜ਼ਾਰਾ ਦੇਖ ਰਹੇ ਸੀ ਬਾਣੇ ਦੇ ਵਿੱਚ, ਪ੍ਰੋਪਰ ਬਾਣੇ ਦੇ ਵਿੱਚ ਬੱਚਿਆਂ ਨੇ ਸਤਿਗੁਰਾਂ ਦੇ ਹਜ਼ੂਰੀ ਵਿੱਚ ਲਾਵਾਂ ਲੈ ਕੇ ਇੱਕ ਪੁਰਾਤਨ ਫੀਲਿੰਗ ਜੋ ਆਪਾਂ ਪਹਿਲੇ ਸਮਿਆਂ 'ਚ ਦੇਖਦੇ ਹੁੰਦੇ ਸੀ, ਇੱਕ ਦੌਰ ਸੀ, ਉਹ ਦੌਰ ਅੱਜ ਵੀ ਹੈ। ਕੋਟ ਪੈਂਟਾਂ ਦੇ ਵਿੱਚ ਫੇਰੇ ਲੈਣੇ, ਪਰ ਸਤਿਗੁਰਾਂ ਦੀ ਬੜੀ ਕਿਰਪਾ ਅੱਜ ਮੂਰਲੀ ਸੱਥ ਵਿੱਚ, ਪੰਗਤ ਵਿੱਚ ਅਮਿਤੋਜ ਸਿੰਘ ਵੱਲੋਂ, ਉਹਦੇ ਜਿੰਨੇ ਮਿੱਤਰ ਆਏ ਸਾਰੇ ਬਾਣੇ ਦੇ ਵਿੱਚ, ਬੱਚੀ ਦੇ ਵੱਲੋਂ ਵੀ, ਪੇਕੇ ਪਰਿਵਾਰ ਵੱਲੋਂ, ਕਿਤਨੇ ਹੀ ਇਹੋ ਜਿਹੇ ਭਰਾ ਜਿਹੜੇ ਬਾਣੇ ਦੇ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਸੁਸ਼ੋਭਿਤ ਸਨ। ਮੈਂ ਯਾਦ ਕਰਾਂ ਇਸ ਵੇਲੇ ਸਾਡੇ ਸਤਿਕਾਰਯੋਗ ਬਾਪੂ ਦਇਆ ਸਿੰਘ ਜੀ, ਜੋ ਸਰੀਰ ਕਰਕੇ ਮੌਜੂਦ ਨਹੀਂ ਹਨ, ਪਰ ਅਸੀਂ ਅੱਜ ਫੀਲ ਕਰਦੇ ਹਾਂ ਕਿ ਬਜ਼ੁਰਗਾਂ ਦਾ ਆਸ਼ੀਰਵਾਦ ਇਸ ਪਰਿਵਾਰ ਵਿੱਚ ਵਰਤ ਰਿਹਾ। ਵੱਡੇ ਭਾਅ ਜੀ ਰਜਿੰਦਰ ਸਿੰਘ, ਉਹਨਾਂ ਤੋਂ ਛੋਟੇ ਜੀਤ ਸਿੰਘ, ਸਹਿਤ ਪਰਿਵਾਰ ਇਹਨਾਂ ਖੁਸ਼ੀਆਂ ਦੇ ਵਿੱਚ ਹਾਜ਼ਰ। ਗੁਰਮੁਖੋ, ਅੱਜ ਤਕਰੀਬਨ ਹਫ਼ਤੇ 10 ਦਿਨਾਂ ਤੋਂ ਹੀ ਸਰਦਾਰ ਗੁਰਮੀਤ ਸਿੰਘ ਜੀ ਦੇ ਘਰ ਜਿੰਨੇ ਕੁ ਪ੍ਰੋਗਰਾਮ, ਤਕਰੀਬਨ 5-6 ਪ੍ਰੋਗਰਾਮ ਇਹੋ ਜਿਹੇ ਜੋ ਇੱਕ ਰੀਤ ਰਿਵਾਜ ਸਭ ਬਣੇ ਨੇ, ਤੁਸੀਂ ਬਰਾਤਾਂ ਢੁੱਕਦੀਆਂ ਵੇਖੀਆਂ ਨੇ 12-12 ਵਜੇ, 1-1 ਵਜੇ, ਪਰ ਮੈਂ ਅੱਜ ਬੈਠੇ ਆਪਾਂ ਹੱਸਦੇ ਸੀ, ਮੈਂ ਕਿਹਾ ਜੀ ਪਹਿਲੀ ਬਰਾਤ ਹੈ ਜਿਹੜੀ 8:30 ਵਜੇ, ਅਜੇ ਕਿ ਸਰਦਾਰ ਹਰਜੀਤ ਸਿੰਘ ਨੇ ਵਿਚਾਰ ਰੱਖੀ ਸੀ। ਧੀਆਂ ਵਾਲੇ ਸਦਾ ਹੀ ਬੇਨਤੀ ਕਰਦੇ ਨੇ, ਉਹਨਾਂ ਇੱਕ ਬੇਨਤੀ ਰੱਖੀ ਕਿ 9:30 ਤੱਕ ਤੁਸੀਂ ਆ ਜਾਇਓ ਜੀ, ਅਤੇ 8:30 ਹੀ ਗੁਰੂ ਘਰ। ਇਹ ਅਸੀਂ ਬੈਠੇ ਨਾਸ਼ਤਾ ਕਰਦੇ ਵਿਚਾਰ ਕਰਦੇ ਸੀ ਵੀ ਕਿਉਂ ਪੋਸੀਬਲ ਹੈ, ਹੋਰ ਪਰਿਵਾਰਾਂ ਵਿੱਚ ਕਿਉਂ ਨਹੀਂ 11:11, 12:12 ਵਜੇ ਤੱਕ ਪਹੁੰਚ ਪਾਉਂਦੇ। ਇੰਡੀਆ ਦੇ ਵਿੱਚ ਤਾਂ ਹੋਰ ਸਮਾਂ ਉੱਤੋਂ ਦਾ ਲੰਘ ਜਾਂਦਾ ਹੈ। ਕਾਰਨ, ਰਾਤ 12:12, 1:1, 2:2 ਵਜੇ ਤੱਕ ਸ਼ਰਾਬ ਕਬਾਬ ਦਾ ਜਦੋਂ ਦੌਰ ਚੱਲਦਾ ਤਾਂ ਫਿਰ ਸਵੇਰੇ ਬਰਾਤ ਲੈ ਕੇ ਤੋਰਨੀ ਬੜਾ ਮੁਸ਼ਕਲ ਹੋ ਜਾਂਦੀ। ਪਰ ਇਹ ਧੰਨ ਗੁਰੂ ਨਾਨਕ ਸਾਹਿਬ, ਧੰਨ ਕਲਗੀਧਰ ਪਾਤਸ਼ਾਹ ਦੀ ਕਿਰਪਾ, ਜਿਤਨੇ ਵੀ ਘਰ ਦੇ ਵਿੱਚ ਵਿਆਹ ਦੇ ਫੰਕਸ਼ਨ ਹੋਏ ਨੇ ਸਾਰੇ ਹੀ ਗੁਰਮਰਿਆਦਾ ਅਨੁਸਾਰ ਔਰ ਗੁਰੂ ਸਾਹਿਬ ਦੀ ਕਿਰਪਾ ਅਨੁਸਾਰ ਹੋਏ ਨੇ। ਕੋਈ ਰਿਸ਼ਤੇਦਾਰ ਇਹੋ ਜਿਹਾ ਨਹੀਂ ਪਹੁੰਚਿਆ ਜਿਸ ਨੇ ਆ ਕੇ ਕੋਈ ਇਹੋ ਜਿਹੀ ਖਾਣ ਪੀਣ ਦੀ ਮੰਗ ਕੀਤੀ ਹੋਵੇ ਕਿ ਨਹੀਂ ਜੀ ਸਾਡਾ ਸਾਨੂੰ ਆਨੰਦ ਨਹੀਂ ਆਇਆ। ਇਹ ਕਿਰਪਾ ਮੈਂ ਸਮਝਦਾ ਸੱਚੇ ਪਾਤਸ਼ਾਹ ਦੀ। ਇਸ ਖੁਸ਼ੀ ਦੇ ਵਿੱਚ ਵਾਧਾ ਪਾਉਣ ਵਾਸਤੇ ਸਾਡੇ ਪਰਿਵਾਰ ਦੇ ਸਰਦਾਰ ਗੁਰਮੀਤ ਸਿੰਘ ਜੀ ਦੇ ਸਭ ਤੋਂ ਅਜੀਜ਼ ਮਿੱਤਰ ਸਰਦਾਰ ਬਹਾਦਰ ਸਿੰਘ ਜੀ ਪਰਿਵਾਰ ਸਮੇਤ ਉਹ ਪਹੁੰਚੇ ਨੇ। ਉਸ ਦੇ ਨਾਲ ਨਾਲ ਕਨੇਡਾ ਤੋਂ ਜਿਨ੍ਹਾਂ ਨੇ ਅੱਜ ਤੋਂ 25 ਸਾਲ ਪਹਿਲਾਂ ਭਾਈ ਗੁਰਮੀਤ ਸਿੰਘ ਜੀ, ਬੀਬੀ ਹਰਵਿੰਦਰ ਕੌਰ ਦਾ ਆਨੰਦ ਕਾਰਜ ਆਪਣੇ ਹੱਥੀਂ ਕੀਤਾ, ਜਿਨ੍ਹਾਂ ਨੂੰ ਅੱਜ ਦਾਦੇ ਦੇ ਥਾਂ ਖੜਿਆਂ ਕੀਤਾ ਗਿਆ ਮਿਲਣੀ ਦੇ ਵਿੱਚ, ਸਭ ਤੋਂ ਵੱਡਾ ਸਤਿਕਾਰ ਸਾਡੇ ਪਰਿਵਾਰ ਵਿੱਚ ਅੱਜ ਉਹਨਾਂ ਦਾ ਸਤਿਕਾਰ ਹੈ। ਭਾਈ ਜਸਵੰਤ ਸਿੰਘ ਜੀ ਉਹ ਪਿੱਛੇ ਬੈਠੇ ਨੇ, ਉਹ ਨੇਕ ਰੂਹ ਜਿਹਨੇ 25 ਸਾਲ ਪਹਿਲਾਂ ਅੱਜ ਇਹਨਾਂ ਕਾਕਾ ਮਿਤੋਜ ਦੇ ਮਾਂ ਪਿਓ ਦੇ ਆਨੰਦ ਕਾਰਜ ਆਪਣੇ ਹੱਥੀਂ ਕੀਤੇ। ਸਰਦਾਰ ਗੁਰਮੀਤ ਸਿੰਘ ਜੀ ਕੱਲ੍ਹ ਇਹਨਾਂ ਨੂੰ ਕੋਲ ਅਸੀਂ ਬੈਠੇ ਕੱਲ੍ਹ ਘਰੇ, ਅਤੇ ਮਨ 'ਚ ਬੜਾ ਵਿਰਾਗ ਆਇਆ ਕਿ ਮੇਰੇ ਮਨ ਦੀ ਇੱਛਾ ਸੀ ਸਰਦਾਰ ਜਸਵੰਤ ਸਿੰਘ ਜੀ ਨੇ ਮੇਰੇ ਆਨੰਦ ਕਾਰਜ, ਉਹ ਮੇਰੇ ਬੱਚੇ ਦੇ ਆਨੰਦ ਕਾਰਜ ਵੇਲੇ ਵੀ ਵਿੱਚ ਬੈਠੇ ਹੋਣ। ਕਨੇਡਾ ਤੋਂ ਸਰਦਾਰ ਸਾਹਿਬ ਸਿੰਘ ਜੀ ਜਿਹੜੇ ਬੜੀ ਰੀਝਾਂ ਦੇ ਨਾਲ ਪਹੁੰਚੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆ ਕਹਿੰਦਾ। ਉਸ ਤੋਂ ਇਲਾਵਾ ਸਰਦਾਰ ਮੇਵਾ ਸਿੰਘ ਜੀ ਬੜੀਆਂ ਸੀਸਾਂ ਦੇ ਨਾਲ, ਸਰਦਾਰ ਗੁਰਮੀਤ ਸਿੰਘ ਜੀ ਉਹ ਆਪਣੇ ਦਿਲ ਦੀਆਂ ਖੁਸ਼ੀਆਂ ਉਹ ਫਲੋਰ ਨਹੀਂ ਸਕਦੇ। ਇਸ ਤਕਰੀਬਨ 10 ਦਿਨ ਅਸੀਂ ਘਰੇ ਬੜਾ ਆਨੰਦ ਮਾਣਿਆ, ਇਹਨਾਂ ਖੁਸ਼ੀਆਂ ਨੂੰ ਵਧਾਉਂਦਿਆਂ 4 ਚੌਂ ਲਾਉਂਦਿਆਂ ਮੈਂ ਮਹਾਰਾਜ ਦੇ ਚਰਨਾਂ 'ਚ ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ, ਅਤੇ ਨਾਲ ਮਨਦੀਪ ਸਿੰਘ, ਨਾਲ ਭਾਈ ਗੁਰਚਰਨ ਸਿੰਘ, ਇਹ ਤਿੰਨ ਇਹੋ ਜਿਹੇ ਪਰਿਵਾਰ ਦੇ ਹੀਰੇ ਮੋਤੀ ਜਿਨ੍ਹਾਂ ਨਾਲ ਪਤਾ ਨਹੀਂ ਖੂਨ ਦਾ ਰਿਸ਼ਤਾ ਹੈ ਕਿ ਨਹੀਂ ਹੈ, ਪਰ ਉਸ ਤੋਂ ਉੱਤੇ ਹੋ ਕੇ ਇਹਨਾਂ ਨੇ ਇਹਨਾਂ ਖੁਸ਼ੀਆਂ ਨੂੰ 4 ਚੰਨ ਲਾਏ ਨੇ। ਵਿਸ਼ੇਸ਼ ਤੌਰ 'ਤੇ ਧੰਨਵਾਦ ਮਹਾਂਪੁਰਸ਼ਾਂ ਦਾ, ਬਾਬਾ ਸੁਰਜਨ ਸਿੰਘ ਜੀ ਜਿਹੜੇ ਨਹੀਂ ਪਹੁੰਚ ਪਾਏ ਪਰ ਉਹਨਾਂ ਨੇ ਸਿਰੋਪਾਓ ਦੇ ਰਾਹੀਂ ਬੱਚਿਆਂ ਨੂੰ ਆਸ਼ੀਰਵਾਦ, ਸਨੇਹ, ਪਿਆਰ ਉਹ ਵੀ ਦਿੱਤਾ ਹੈ। ਮੈਂ ਅੱਜ ਦੀ ਘੜੀ ਇੱਕੋ ਹੀ ਬੇਨਤੀ ਕਰਦਾ, ਇਹੋ ਜਿਹੇ ਸਮੇਂ 'ਤੇ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ ਕਿ ਬੱਚੇ ਅੰਮ੍ਰਿਤ ਛਕਣ ਜੀ, ਬੱਚੇ ਗੁਰਮਤ ਅਨੁਸਾਰ ਜ਼ਿੰਦਗੀ ਜਿਊਣ ਜੀ, ਬੱਚੇ ਐਵੇਂ ਕਰਨ ਜੀ, ਬੱਚੇ ਉਵੇਂ ਕਰਨ ਜੀ। ਮੈਂ ਸਮਝਦਾ ਇਹ ਇੱਕ ਇਹੋ ਜਿਹਾ ਸੁਭਾਗ ਜੋੜਾ ਹੈ ਜਿਨ੍ਹਾਂ ਨੂੰ

0: ਦੋ ਸ਼ਬਦਾਂ ਦੀ ਹਾਜ਼ਰੀ ਭਰਨਗੇ ਅਤੇ ਉਹ ਸੰਗਤ ਇਸ ਤਰ੍ਹਾਂ ਹੀ ਜੁੜੀ ਰਹੇ। ਹੱਥ ਜੋੜ ਕੇ ਬੇਨਤੀ ਹੈ। ਆਓ ਹੁਣ ਆਪਾਂ ਭਾਈ ਮੁਖਤਿਆਰ ਸਿੰਘ ਜੀ ਮੁਖੀ ਜੋ ਕਿ ਬੱਚਿਆਂ ਨੂੰ ਅਸੀਸ ਦੇਣ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਗਜ ਬਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰੀਆਂ ਗੁਰੂਕੀਆਂ ਸੰਗਤਾਂ ਨੂੰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਦੇ ਦਿਨ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਦੋਂ ਸੁਦੀ ਏਕਮ 1661 ਬਿਕਰਮੀ ਸੰਮਤ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਕੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਉਪਦੇਸ਼ ਦਿੱਤਾ। ਉੱਥੇ ਨਾਲ ਨਾਲ ਅੱਜ ਦੇ ਪਵਿੱਤਰ ਦਿਹਾੜੇ ਦੇ ਉੱਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰਦਰ ਕਹਿ ਕਾ ਬਸੀਠ, ਹਰ ਨਾਮੋ ਮੰਤਰ ਲੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਸਤਿਕਾਰ ਜੋ ਸਰਦਾਰ ਬਲਜੀਤ ਗੁਰਮੀਤ ਸਿੰਘ ਜੀ, ਤਿਨ੍ਹਾਂ ਦੇ ਹੋਣਹਾਰ ਸਪੁੱਤਰ ਬੀਬੀ ਹਰਮਿੰਦਰ ਕੌਰ, ਤਿਨ੍ਹਾਂ ਦੇ ਹੋਣਹਾਰ ਸਪੁੱਤਰ ਕਾਕਾ ਅਮਤੋਜ ਸਿੰਘ ਦੇ ਸ਼ੁਭ ਆਨੰਦ ਕਾਰਜ, ਬੇਟੀ ਜਸਕੀਰਤ ਦੇ ਨਾਲ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਇੱਥੋਂ ਦੇ ਪਵਿੱਤਰ ਸਥਾਨ ਦੇ ਹਜ਼ੂਰੀ ਸੇਵਾਦਾਰ ਗ੍ਰੰਥੀ ਸਿੰਘ ਸਾਹਿਬਾਨ ਭਾਈ ਦਰਬਾਰ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਇਹ ਸ਼ੁਭ ਆਨੰਦਕਾਰ ਦੀ ਰਸਮ ਨੂੰ ਅਦਾ ਕੀਤਾ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਇਸ ਸਮੇਂ 'ਤੇ ਬਹੁਤ ਕੁਝ ਬੋਲਿਆ ਜਾ ਸਕਦਾ ਹੈ, ਲੇਕਿਨ ਸਮੇਂ ਦੀ ਸੰਕੋਚ ਹੋਣ ਕਰਕੇ ਦਾਸ ਗੁਰੂ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਬਚਨਾਂ ਨਾਲ ਇਸ ਸੁਭਾਗੀ ਜੋੜੀ ਨੂੰ ਜੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਆਪ ਦੇ ਬਚਨ ਹਨ, ਦੇਹ ਅਸੀਸ ਕਹਿ ਜਗਦੀਸ਼ ਇਹ ਜੋੜੀ ਜੀਓ ਜੁਗ ਚਾਰ ਤਿਹਾਰੀ। ਸਤਿਗੁਰੂ ਜੀ ਕਿਰਪਾ ਕਰਨੀ ਸੁਭਾਗੀ ਜੋੜੀ ਨੂੰ ਦੀਰਘ ਆਜੂ, ਮਾਤਾ ਪਿਤਾ ਦਾ ਆਗਿਆਕਾਰੀ ਦੇਸ਼ ਕੌਮ ਅਤੇ ਖਾਲਸਾ ਪੰਥ ਦੀ ਤਤਪਰ ਰਹਿ ਕੇ ਸੇਵਾ ਕਰਨ ਦੀ ਬਲਬੁੱਧੀ ਪ੍ਰਦਾਨ ਕਰਨੀ। ਜਿੰਨੇ ਵੀ ਆਪ ਸਾਰੀਆਂ ਸੰਗਤਾਂ ਪਹੁੰਚੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰ ਜੋ ਭਾਈ ਗੁਰਮੀਤ ਸਿੰਘ ਜੀ, ਬੀਬੀ ਹਰਮਿੰਦਰ ਕੌਰ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਦਾਸ ਨੂੰ ਹੁਕਮ ਕੀਤਾ ਸੀ ਕਿ ਜ਼ਰੂਰ ਹਾਜ਼ਰੀ ਭਰਨੀ ਹੈ, ਉਹਨਾਂ ਦੇ ਹੁਕਮ ਦੀ ਤਮੀਲ ਕਰਦਾ ਹੋਇਆ ਆਪਾਂ ਮੈਂ ਸਤਿਕਾਰਯੋਗ ਬਾਬਾ ਜੀ ਨੇ ਜਗਜੀਤ ਸਿੰਘ ਨੇ ਬਚਨ ਕੀਤੇ ਨੇ। ਅੱਜ ਤੋਂ 25 ਸਾਲ ਪਹਿਲਾਂ ਜੋ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਦਮਦਮੀ ਟਕਸਾਲ ਦੇ ਪਵਿੱਤਰ ਸਥਾਨ ਟਰੇਸੀ ਵਿਖੇ ਇਸ ਭਾਈ ਗੁਰਮੀਤ ਸਿੰਘ ਅਤੇ ਇਸੇ ਤਰ੍ਹਾਂ ਬੀਬੀ ਹਰਮਿੰਦਰ ਕੌਰ ਦੇ ਜੋ ਆਨੰਦਕਾਰ ਦੀ ਰਸਮ ਅਦਾ ਹੋਈ ਸੀਗੀ, ਸੋ ਗੁਰੂ ਮਹਾਰਾਜ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ। ਸਤਿਕਾਰਯੋਗ ਬਾਬਾ ਧਰਮ ਸਿੰਘ ਜੀ, ਉਹਨਾਂ ਨੇ ਵੀ ਪਹੁੰਚਣਾ ਸੀ, ਉਹਨਾਂ ਵੱਲੋਂ ਵੀ ਦਾਸ ਹਾਜ਼ਰੀ ਲਵਾਉਂਦਾ ਹੈ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਮਹਾਰਾਜ ਰਹਿਮਤ ਕਰਨ, ਇਸੇ ਤਰ੍ਹਾਂ ਪਿਆਰ ਸਤਿਕਾਰ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਜੀਵਨ ਬਣਿਆ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼ ਕਿਰਪਾ ਕਰਨ ਅਤੇ ਇਸੇ ਤਰ੍ਹਾਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਰਹਿਣ ਜਿਵੇਂ ਪਹਿਲਾਂ ਵੀ ਨਿਭਾਉਂਦੇ ਆਏ ਹਨ, ਅਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਸੀਸ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਅਨੁਸਾਰ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬਹੁਤ ਬਹੁਤ ਧੰਨਵਾਦ ਭਾਈ ਮੁਖਤਿਆਰ ਸਿੰਘ ਜੀ ਮੁਖੀ ਜੋ ਕਿ ਦਮਦਮੀ ਟਕਸਾਲ ਤੋਂ ਸਾਡੇ ਪਾਸ ਇਹਨਾਂ ਪ੍ਰੋਗਰਾਮਾਂ ਵਿੱਚ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂ ਭਾਈ ਤਰਸੇਮ ਸਿੰਘ ਜੀ ਟਿਲੇਰੀ,
2: ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਇਸ ਵਾਗੇ ਸਮੇਂ ਦੇ ਉੱਤੇ ਸਤਿਗੁਰ ਦੇ ਚਰਨਾਂ ਵਿੱਚ ਸੀਸ ਨਵਾਉਂਦੇ ਹੋਏ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਟੇਜ ਤੋਂ ਬੁਲਾਰਿਆਂ ਨੇ ਬਹੁਤ ਕੁਝ ਦੱਸਿਆ ਅਤੇ ਸਾਡੇ ਬੱਚੇ ਸੀ ਜਿਸ ਟਾਈਮ ਦਾਸ ਨੂੰ ਮਿਲੀ, ਹਰਵਿੰਦਰ ਕੌਰ ਬੈਠੀ ਹੈ ਇੱਥੇ ਅੱਜ ਸੰਗਤ ਦੇ ਵਿੱਚ, ਤਿੰਨੇ ਭੈਣਾਂ ਹੋਣਗੀਆਂ, ਛੋਟ ਛੋਟੀਆਂ ਸੀ ਜਦੋਂ ਪਹਿਲੀ ਵਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਡੇ ਮੇਲ ਹੋਏ। ਪਹਿਲਾ ਹੋਲਾ ਮਹੱਲਾ ਇਹਨਾਂ ਨੇ ਉਸ ਟਾਈਮ ਦੀਵਾਨ ਦੇ ਵਿੱਚ ਲਾਇਆ ਸੀ ਉੱਥੇ। ਸੋ ਸਤਿਗੁਰ ਦੀ ਰਹਿਮ

0: ਤੇ ਇਹ ਤਕਰੀਬਨ 35-40 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਜਦੋਂ ਮੈਂ ਅਮੈਰੀਕਾ ਦੀ ਧਰਤੀ ਤੇ ਆਇਆ ਉਸ ਦਿਨ ਵੀ ਮੈਨੂੰ ਪਹਿਲੇ ਦਿਨ ਜਿਹੜੇ ਮਿਲੇ ਬਿਕਰ ਸਪੀਡ ਉਦਣ ਵੀ ਇਹਨਾਂ ਦਾ ਦੀਵਾਨ ਸੀ ਗੁਰਦੁਆਰਾ ਸਾਹਿਬ ਪਲਾਂਝ ਗੁਰਦੁਆਰਾ ਸਾਹਿਬ ਤੇ ਅਮਤੋਜ ਸਿੰਘ ਤਕਰੀਬਨ 2 ਘੰਟੇ ਮੇਰੀ ਗੋਦ ਚ ਰਿਹਾ ਇਹਨਾਂ ਨੇ ਸਟੇਜ ਲਾਈ ਤੇ ਇਹਨੇ ਬੱਚੇ ਨੇ 2 ਘੰਟੇ ਮੇਰੇ ਕੋਲ ਬਤੀਤ ਕੀਤੇ ਸੋ ਸਤਿਗੁਰ ਦੀ ਰਹਿਮਤ ਆ ਇਹ ਪਰਿਵਾਰ ਸਿੱਖੀ ਨਾਲ ਜੁੜੇ ਹੋਏ ਤੇ ਮੈਂ ਹੁਣ ਵੀ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਸਤਿਗੁਰ ਜੀ ਕਿਰਪਾ ਕਰੋ ਜਿਹਦਾ ਇਹਨਾਂ ਸਾਡੀਆਂ ਧੀਆਂ ਨੇ ਬੱਚੀਆਂ ਨੇ ਭੈਣਾਂ ਨੇ ਪਹਿਲਾਂ ਪੰਥ ਦੀ ਸੇਵਾ ਕੀਤੀ ਆ ਨਾ ਪ੍ਰਚਾਰ ਕਰਕੇ ਹੁਣ ਡਾਲਰ ਬਹੁਤ ਕਮਾ ਲਿਆ ਹਰਿਮੰਦ ਕਰੇ ਬਹੁਤ ਡਾਲਰ ਇਕੱਠੇ ਕਰ ਲਏ ਉਸੇ ਤਰ੍ਹਾਂ ਹੀ ਪੰਥ ਦੀ ਸੇਵਾ ਕਰੋ ਤੁਹਾਡੇ ਕੋਲ ਬਹੁਤ ਹੁਨਰ ਆ ਤੁਸੀਂ ਬਹੁਤ ਕੁਛ ਪ੍ਰਾਪਤ ਕੀਤਾ ਸੰਗਤ ਦੇ ਵਿੱਚੋਂ ਉਹ ਸੰਗਤਾਂ ਦੇ ਵਿੱਚ ਸਾਂਝਾ ਕਰੋ ਕਿਉਂਕਿ ਸਮਾਂ ਬੀਤਦਾ ਜਾ ਰਿਹਾ ਇਹ ਡਾਲਰ ਡੁਲਰ ਇੱਥੇ ਰਹਿ ਜਾਣੇ ਕੋਈ ਪਤਾ ਨਹੀਂ ਸਵਾਸਾਂ ਦੀ ਪੂੰਜੀ ਕਦੋਂ ਛੱਡ ਕੇ ਸੰਸਾਰ ਤੋਂ ਚਲੇ ਜਾਣਾ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਉਹ ਤਾਂ ਸੁੱਖਾਂ ਹੀ ਇਹੋ ਸੁੱਖ ਦਾ ਸੀ ਇਹ ਮਾਲਕਾ ਮੇਰੀ ਪੂਰੀ ਮੇਰੀ ਫਰਿਆਦ ਕਰਦੇ ਉਹ ਤਾਂ ਸੁੱਖਾਂ ਹੀ ਇਹੋ ਸੁੱਖ ਦਾ ਸੀ ਇਹ ਮਾਲਕਾ ਪੂਰੀ ਮੇਰੀ ਫਰਿਆਦ ਕਰਦੇ ਮੇਰਾ ਪਿਤਾ ਲੈ ਲਾ ਮੇਰੇ ਪੁੱਤਰ ਲੈ ਲਾ ਮੇਰਾ ਪਿਤਾ ਲੈ ਲਾ ਮੇਰਾ ਪੁੱਤਰ ਲੈ ਲਾ ਮੇਰੀ ਮਾਤਾ ਲੈ ਲਾ ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰਦੇ ਇਹ ਪਰ ਮੇਰਾ ਖਾਲਸਾ ਪੰਥ ਆਜ਼ਾਦ ਕਰਦੇ ਜਿੱਥੇ ਅਸੀਂ ਹੋਰ ਸਿੱਖਿਆ ਦਿੱਤੀਆਂ ਬੱਚਿਆਂ ਨੂੰ ਮੈਂ ਇਹੋ ਹੀ ਬੱਚਿਆਂ ਨੂੰ ਤਕਰੀਰ ਕਰਦਾ ਹਰ ਟਾਈਮ ਜਿੱਥੇ ਮੈਨੂੰ ਸਮਾਂ ਮਿਲਦਾ ਬੱਚਿਓ ਤੁਹਾਡੀ ਕੌਮ ਗੁਲਾਮ ਆ ਤੁਸੀਂ ਕੌਮ ਦੇ ਕੋਲੋਂ ਗੁਲਾਮੀ ਲਾਉਣੀ ਆ ਅਸੀਂ ਬੁੱਢੇ ਠੇਰੇ ਹੋ ਗਏ ਹਾਂ ਸਾਨੂੰ ਠੁੱਡਾ ਮਾਰ ਕੇ ਪਾਸੇ ਕਰੋ ਅਗਲੀ ਸਟੇਜ ਸੰਭਾਲੋ ਆਪਦੀ ਕੌਮ ਦੇ ਕੋਲੋਂ ਗੁਲਾਮੀ ਲਾਉਣ ਲਈ ਤਤਪਰ ਹੋਵੋ ਕਿਉਂਕਿ ਪੈਰ ਪੈਰ 'ਤੇ ਸਾਡੇ ਨਾਲ ਧੋਖੇ ਹੋ ਰਹੇ ਆ ਹਰ ਥਾਂ ਸਾਡੀਆਂ ਖੁਆਰੀਆਂ ਹੋ ਰਹੀਆਂ ਹਰ ਥਾਂ ਤੁਸੀਂ ਦੇਖੋ ਇੰਟਰਨੈਟ 'ਤੇ ਕਿੱਥੇ ਜਿੱਥੇ ਸਿੱਖਾਂ ਦੀਆਂ ਪੱਗਾਂ ਨਹੀਂ ਲਾਈਆਂ ਜਾਂਦੀਆਂ ਕਾਰਨ ਇੱਕੋ ਇੱਕ ਆ ਗੁਲਾਮੀ ਗੁਲਾਮੀ ਗਲੋਂ ਲਾਉਣ ਨੂੰ ਤੁਹਾਨੂੰ ਉੱਦਮ ਕਰਨੇ ਪੈਣੇ ਆ ਮੈਂ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਹੁਣ ਵੇਲਾ ਤੁਹਾਡਾ ਹੈ ਇਸ ਸਿੱਖੀ ਨੂੰ ਸੰਭਾਲੋ ਔਰ ਕੌਮ ਦੀ ਪੱਤ ਰੱਖਣ ਵਾਸਤੇ ਜਿੱਥੇ ਸਾਡੇ ਕੋਲ ਭਾਈ ਦਿਲਾਵਰ ਸਿੰਘ ਦੀ ਮਾਤਾ ਪੰਥ ਦੀ ਮਾਤਾ ਸੰਗਤ ਦੇ ਵਿੱਚ ਅੱਜ ਬਿਰਾਜਮਾਨ ਹਨ ਏਡੇ ਵੱਡੇ ਯੋਧੇ ਜਿਨ੍ਹਾਂ ਨੇ ਆਪਦੀ ਸਾਰੀ ਜਵਾਨੀ ਕੌਮ ਦੇ ਲੇਖੇ ਲਾ ਕੇ ਇਸ ਦੁਨੀਆਂ ਤੋਂ ਸੰਸਾਰ ਤੋਂ ਕੂਚ ਕਰਕੇ ਗਏ ਉਹਨਾਂ ਦਾ ਨਾਂ ਰਹਿੰਦੀ ਦੁਨੀਆਂ ਤੱਕ ਅਟਲ ਰਹਿਣਾ ਦਿਲਾਵਰ ਸਿੰਘ ਤੇਰੀ ਸੋਚ ਤੇ ਭਾਈ ਦਿਲਾਵਰ ਸਿੰਘ ਜੀ ਤੁਹਾਡੀ ਸੋਚ ਤੇ ਸੋ ਮੈਂ ਇੰਨੀਆਂ ਕੀ ਬੇਨਤੀਆਂ ਕਰਦਾ ਹਾਂ ਕਿਸੇ ਵੀ ਭੁੱਲ ਚੁੱਕ ਲਿਖੇ ਮਾਂ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਕਿਸੇ ਵੀ ਭੁੱਲ ਚੁੱਕ ਲਿਖੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਤਰਸੇਮ ਸਿੰਘ ਜੀ ਟਲੇਰੀ ਇਸ ਤੋਂ ਉਪਰੰਤ ਆਪ ਸੰਗਤਾਂ ਦਾ ਧੰਨਵਾਦ ਕਰਨਗੇ ਭਾਈ ਗੁਰਮੀਤ ਸਿੰਘ ਜੀ ਖਾਲਸਾ ਉਸ ਤੋਂ ਪਹਿਲਾਂ ਜੋ ਸਾਡੇ ਮਾਤਾ ਸੁਰਜੀਤ ਕੌਰ ਜੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਜੀ ਦੇ ਮਾਤਾ ਜੀ ਜਿਨ੍ਹਾਂ ਨੂੰ ਕੈਲਗਿਰੀ ਤੋਂ ਸਾਡੇ ਪਾਸ ਭਾਈ ਰਣਜੀਤ ਸਿੰਘ ਜੀ ਲੈ ਕੇ ਆਏ ਹਨ ਉਹ ਆਪ ਸੰਗਤਾਂ ਦੇ ਸ਼ਾਮ ਨੂੰ ਦਰਸ਼ਨ ਕਰਨਗੇ ਕਿਉਂਕਿ ਗੁਰੂ ਸਾਧ ਸੰਗਤ ਦੇ ਰੂਪ ਵਿੱਚ ਸ਼ਾਮ ਨੂੰ ਗੁਰਦੁਆਰਾ ਸਾਹਿਬ ਫਰੀ ਮੌਂਟ ਤੋਂ ਮਾਤਾ ਜੀ ਨੂੰ ਸਨਮਾਨ ਕੀਤਾ ਜਾਣਾ ਹੈ ਸੋ ਉਸ ਟਾਈਮ ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਹੁਣ ਮੈਂ ਬੇਨਤੀ ਕਰਾਂ ਭਾਈ ਗੁਰਮੀਤ ਸਿੰਘ ਜੀ ਖਾਲਸਾ ਨੂੰ ਕਿ ਆਈਆਂ ਸੰਗਤਾਂ ਦਾ ਧੰਨਵਾਦ ਕਰਨ ਉਸ ਤੋਂ ਉਪਰੰਤ ਦੀਵਾਨ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਗੁਰੂ ਰੂਪ ਖਾਲਸਾ ਸਤਿਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੋਵਾਂ ਪਰਿਵਾਰਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹੈ ਭਾਈ ਗੁਰਮੀਤ ਸਿੰਘ ਬੀਬੀ ਹਰਵਿੰਦਰ ਕੌਰ ਜੀ ਅਤੇ ਉਹਨਾਂ ਦੇ ਭਚੰਗੀ ਅਮਤੋਜ ਸਿੰਘ ਜੀ ਭਾਈ ਹਰਜੀਤ ਸਿੰਘ ਬੀਬੀ ਨੀਰਜਾ ਕੌਰ ਭਚੰਗਣ ਪੁੱਤਰੀ ਹਰਸੀਰਤ ਕੌਰ ਜੀ ਬਾਣੀਆਂ ਬੇਬਾਣੀਆਂ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਿਗੁਰ ਸੋ ਮੰਨ ਲੈਣ, ਜੇ ਸਤਿਗੁਰ ਸੋ ਮੰਨ ਲੈਣ ਸਹੀ ਕਰਮ ਕਰੇ, ਜੇ ਸਤਿਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇ। ਮਹਾਰਾਜ ਦੀ ਬਾਣੀ ਚ ਇੱਕ ਹੋਰ ਬੜੀ ਸੁੰਦਰ ਤੁਕ ਆਉਂਦੀ ਆ, ਕਾਇਆ ਹੰਸ ਧੁਰ ਮੇਲ ਕਰਤੇ ਲਿਖ ਪਾਇਆ, ਕਿ ਮਨੁੱਖ ਤੇ ਉਹਦੀ ਆਤਮਾ ਜਿਹੜੀ ਆ ਉਹ ਦਰਗਾਹੋਂ ਕਿਹੜੇ ਸਰੀਰ ਵਿੱਚ ਕਿਹੜੀ ਆਤਮਾ ਨੇ ਸਫ਼ਰ ਕਰਨਾ, ਇਹ ਪਹਿਲੋਂ ਸਤਿਗੁਰਾਂ ਨੇ ਲਿਖ ਕੇ ਭੇਜਿਆ। ਇਸੇ ਤਰ੍ਹਾਂ ਹੀ ਕਿਹੜੇ ਸਰੀਰਾਂ ਨੇ ਆਣ ਕੇ ਕਿੰਨਾਂ ਸਰੀਰਾਂ ਨਾਲ ਕਿਸ ਰੂਪ ਵਿੱਚ ਇਸ ਮਾਤ ਲੋਕ 'ਤੇ ਵਰਤਾਰਾ ਕਰਨਾ, ਇਹ ਵੀ ਡਿਜ਼ਾਈਨਡ ਅਤੇ ਡਿਸਟਾਈਨਡ ਆ। ਸੋ ਅਸੀਂ ਸਾਰੇ ਸਤਿਗੁਰਾਂ ਦਾ ਸ਼ੁਕਰ ਕਰੀਏ ਕਿ ਸਤਿਗੁਰਾਂ ਨੇ ਇਸ ਨਵੀਂ ਵਿਆਹੀ ਜੋੜੀ ਨੂੰ ਤੁਰ ਦਰਗਾਹ ਤੋਂ ਆਪਣੀ ਭਾਵ ਭਾਵਨਾ ਦੇ ਕੇ ਇਹ ਸੰਸਾਰ ਮਾਤ ਲੋਕ 'ਤੇ ਭੇਜਿਆ, ਅਤੇ ਉਹ ਸਤਿਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੁਲਵਾੜੀ ਦੇ ਬੜੇ ਹੀ ਕੀਮਤੀ ਹੀਰੇ ਹਨ। ਸੰਸਾਰ ਵਿੱਚ ਆਪ ਠੀਕ ਰਹਿਣਾ ਇੱਕ ਆਪਣੇ ਆਪ 'ਚ ਬੜੀ ਚੰਗੀ ਗੱਲ ਹੈ, ਪਰ ਜਿਹੜੇ ਵੀ ਲੋਕ ਸਿੰਬੋਲਿਕ ਪਰਸਨੈਲਿਟੀਜ਼ ਵਿੱਚ ਵਰਤਦੇ ਹਨ ਉਹ ਆਪਣੇ ਨਾਲ ਨਾਲ ਸਮਾਜ ਵਿੱਚ ਬਹੁਤ ਕੁਛ ਤਬਦੀਲੀ ਲਿਆ ਦਿੰਦੇ ਹਨ। ਆਪ ਜੀ ਸਾਰੇ ਸਰੀਰ ਜੋ ਵੀ ਅੱਜ ਇੱਥੇ ਹਾਜ਼ਰ ਹੋਏ ਹੋ ਸਤਿਗੁਰਾਂ ਦੀ ਕਿਰਪਾ ਸਦਕਾ, ਸਾਰੇ ਹੀ ਬੜੇ ਅਜੀਮ ਬੁੱਧੀ ਅਤੇ ਕੌਮ ਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਕੁਛ ਨਾ ਕੁਛ ਆਪ ਜੀ ਦੇ ਖਜ਼ਾਨੇ ਵਿੱਚ ਜ਼ਰੂਰ ਹੈ ਜੋ ਕੌਮ ਲਈ ਕੀਤਾ ਹੈ। ਇਸੇ ਤਰ੍ਹਾਂ ਹੀ ਜਿਹੜੀ ਨਵੀਂ ਪੀੜ੍ਹੀ ਹੈ ਇਹਦੇ ਉੱਤੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਆਇਦ ਹੁੰਦੀ ਹੈ, ਕਿਉਂਕਿ ਪਿਛਲੇ ਸਮੇਂ ਵਿੱਚ ਸਿੱਧੀ ਸਰੀਰਕ ਜੰਗ ਨਾਲੋਂ ਹੁਣ ਜੰਗ ਦਾ ਮਾਹੌਲ ਬੜਾ ਪੇਚੀਦਾ ਹੋ ਗਿਆ ਹੈ। ਉਸ ਨੂੰ ਸਮਝਣਾ, ਉਸ ਦਾਅ ਨੂੰ ਸਮਝ ਕੇ ਉਸ ਵਾਰ ਦੀ ਰਖਵਾਲੀ ਕਰਨੀ ਅਤੇ ਆਪਣੀ ਪੀੜ੍ਹੀ ਨੂੰ ਬਚਾ ਕੇ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋ ਦਾਸ ਸਾਰੇ ਆਏ ਦੂਰੋਂ ਪਰਿਓਂ ਜਿੰਨੇ ਵੀ ਭੈਣ ਭਾਈ ਆਏ ਹੋ ਸਭਨਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਾ ਹੈ। ਅਤੇ ਇੱਕ ਦਾਸ ਦੀ ਹਮੇਸ਼ਾ ਹੁੰਦੀ ਹੈ ਕਿ ਆਪਾਂ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਤੇ ਤਿੰਨ ਵਾਰੀ ਮੂਲ ਮੰਤਰ ਸਾਹਿਬ ਦਾ ਜਾਪ ਕਰਕੇ ਸਾਰਿਆਂ ਇਸ ਸਾਰੇ ਜਾਪ ਦਾ ਜੋ ਫਲ ਮਹੱਤਮ ਹੈ ਉਹ ਇਸ ਜੋੜੀ ਨੂੰ ਬਖਸ਼ਣ, ਤਾਂ ਜੋ ਹਰ ਆਏ ਸਰੀਰ ਦੀ ਜਿਹੜੀ ਸਤਿਗੁਰਾਂ ਦੇ ਅੱਗੇ ਅਰਦਾਸ ਹੈ ਅਤੇ ਅਸਲ ਭੇਟਾ ਹੈ, ਜੋ ਨਾਮ ਦੀ ਕਲਯੁੱਗ ਵਿੱਚ ਅਸਲ ਭੇਟਾ ਹੈ ਉਹ ਤੁਸੀਂ ਇਸ ਜੋੜੇ ਨੂੰ ਦੇ ਸਕੋ। ਸੋ ਦਾਸ ਪੰਜ ਵਾਰੀ ਵਾਹਿਗੁਰੂ ਅਤੇ ਤਿੰਨ ਵਾਰੀ ਮੂਲ ਮੰਤਰ ਦਾ ਜਾਪ ਕਰੇਗਾ। ਆਪ ਜੀ ਸਾਰਿਆਂ ਨੇ ਦਾਸ ਦੇ ਨਾਲ ਕਰਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਸੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀਓ ਇਹ ਸਜਾਪ ਦਾ ਮਹਾਤਮ ਇਸ ਜੋੜੀ ਨੂੰ ਬੱਚਾ ਅਮਤੋਜ ਸਿੰਘ ਤੇ ਲੜਕੀ ਹਰਸੀਰਤ ਕੌਰ ਦੀ ਚੋਲੀ ਵਿੱਚ ਪਾਉਣਾ ਤੇ ਸਾਰੀ ਸੰਗਤ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨੀ ਸਤਿਗੁਰੂ ਜੀਓ ਸੋ ਦਾਸ ਇੱਕ ਮਿੰਟ ਦੋ ਕੁ ਮਿੰਟ ਲਈ ਹੋਰ ਕੁਛ ਬਾਤ ਕਰਨੀ ਚਾਹੁੰਦਾ ਗੁਰਬਾਣੀ ਵਿੱਚ ਕਿਉਂਕਿ ਕਈ ਵਾਰੀ ਦਾਸ ਦੀ ਇੱਛਾ ਹੁੰਦੀ ਹੈ ਵੀ ਉਹ ਬਾਤ ਕੀਤੀ ਜਾਏ ਜਿਹੜੀ ਸੱਚੀ ਮੁੱਚੀ ਉੱਥੇ ਲਿਖੀ ਆ ਗੁਰਬਾਣੀ ਚ ਆਉਂਦਾ ਸੀਲ ਸੰਜਮ ਪ੍ਰੇ ਆਗਿਆ ਮਾਨੇ ਸੀਲ ਸੰਜਮ ਪ੍ਰੇ ਆਗਿਆ ਮਾਨੇ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਵੇਖੋ ਘਰਾਂ ਚ ਆਪਾਂ ਕਿੰਨਾ ਕੁਛ ਰੌਲਾ ਪੈਂਦਾ ਕੀ ਕੁਛ ਹੁੰਦਾ ਪਰ ਮਹਾਰਾਜ ਨੇ ਉਹ ਗੁਣ ਦਿੱਤਾ ਪਹਿਲੋਂ ਸੀਲ ਸੰਜਮ ਪ੍ਰੇ ਆਗਿਆ ਮਾਨੇ ਸਤਨਾਮ ਵਾਹਿਗੁਰੂ ਸਤ ਸੀਲ ਸੰਜਮ ਪ੍ਰੇ ਆਗਿਆ ਮਾਨੀਏ ਤਿਸ ਨਾਰੀ ਕੋ ਦੁੱਖ ਨਾ ਜਮਾਨੇ ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਕਹੋ ਨਾਨਕ ਜਿਨ ਪਰਮੇਸ਼ਰ ਪ੍ਰਿਓ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ ਧੰਨ ਸਤੀ ਦਰਗਾਹ ਪ੍ਰਵਾਨਿਆ ਹੁਣ ਤੁਸੀਂ ਮੇਰੇ ਸਾਰੀਆਂ ਬੱਚੀਆਂ ਦੇ ਮਤਲਬ ਆਪੇ ਜਾ ਕੇ ਪੜ੍ਹ ਲਿਓ ਹਰ ਇੱਕ ਨੂੰ ਅਵੇਲੇਬਲ ਹੈਗਾ ਸੋ ਦਾਸ ਫਿਰ ਰਹਿੰਦੇ ਟਾਈਮ ਦੇ ਵਿੱਚ ਇਹੀ ਬੇਨਤੀ ਕਰਦਾ ਹੈ ਕਿ ਆਪਾਂ ਸਿੱਖ ਕੌਮ ਆਪਾਂ ਰੈਲੇਟਿਵ ਲਾਈਫ ਵਿੱਚ ਉਲਝ ਗਏ ਹਾਂ ਰੈਲੇਟਿਵ ਸੰਬੰਧਿਤ ਪਰਮੇਸ਼ਵਰ ਨੇ ਸਾਨੂੰ ਗੁਰੂ ਸਾਹਿਬ ਨੇ ਨਿਰਗੁਣ ਸਰਗੁਣ ਦੇ ਵਿੱਚ ਜਿਹੜੀ ਜੋਤ ਆ ਐਬਸੋਲਿਊਟ ਲਾਈਫ ਸੰਪੂਰਨ ਲਾਈਫ ਵੱਲ ਪ੍ਰੇਰਿਆ ਸੋ ਦਾਸ ਦੀ ਬੇਨਤੀ ਆ ਕਿ ਤੁਸੀਂ ਸਾਰੇ ਭਲੀ ਭਾਤ ਸੱਜੇ ਖਾਲਸਾ ਇਸ ਤੋਂ ਜਾਣੂ ਹੋ ਦਾਸ ਦੀ ਬੇਨਤੀ ਆ ਕਿ ਆਪਾਂ ਸਾਰੇ ਰੱਜ ਕੇ ਬੰਦਗੀ ਕਰੀਏ ਕੌਮ ਤੇ ਬਣਦੀਆਂ ਭਾਰੀਆਂ ਦਾ ਸਾਹਮਣਾ ਕਰੀਏ ਤੇ ਆਉਣ ਵਾਲੀ ਜਿਹੜੀ ਸੰਤਾਨ ਆ ਉਹਨਾਂ ਦੇ ਨਾਲ ਜਿੰਨਾ ਵੀ ਆਪਾਂ ਮੋਢਾ ਜੋੜ ਸਕਦੇ ਹਾਂ ਚੱਲੀਏ ਸੋ ਦਾਸ ਕੋਲ ਬੋਲਦਿਆਂ ਕੋਈ ਬਚਨ ਕਰਦਿਆਂ ਵੱਧ ਘੱਟ ਸ਼ਬਦ ਕਿਹਾ ਗਿਆ ਹੋਏ ਮਾਫ਼ੀ ਦੇਣੀ ਆਈਆਂ ਸਾਰੀਆਂ ਮਹਾਨ ਰੂਹਾਂ ਸੰਗਤਾਂ ਬੱਚਿਆਂ ਬਜ਼ੁਰਗਾਂ ਵੀਰਾਂ ਭੈਣਾਂ ਦੂਰੋਂ ਨੇੜਿਓਂ ਆਇਆਂ ਦਾ ਪਰਿਵਾਰ ਵੱਲੋਂ ਤੇ ਦਾਸ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਮੀਤ ਸਿੰਘ ਜੀ ਖਾਲਸਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਉਪਰੰਤ ਜੋ ਦੋਨੇ ਬੱਚਿਆਂ ਨੂੰ ਦੋਨੇ ਮਾਤਾ ਪਿਤਾਵਾਂ ਵੱਲੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸ਼ਗਨ ਦੀ ਰਸਮ ਕੀਤੀ ਜਾਵੇਗੀ ਅਤੇ ਬਾਕੀ ਸਭ ਨੂੰ ਬੇਨਤੀ ਹੈ ਕਿ ਜੋ ਬਾਕੀ ਰਸਮਾਂ ਹਨ ਵਾਰ ਕੈਂਪੀ ਦੇ ਵਿੱਚ ਹੋਣਗੀਆਂ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ ਅਖੀਰ ਵਿੱਚ ਦੋਨੇ ਬੱਚਿਆਂ ਨੂੰ ਅਤੇ ਉਹਨਾਂ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਜੀ, ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਬਹੁਤ ਹੀ ਸੋਹਣਾ ਪ੍ਰੋਗਰਾਮ ਹੋਇਆ ਹੈ। ਇੱਧਰ ਸਤਿਗੁਰਾਂ ਦੇ ਪ੍ਰਕਾਸ਼ ਆ, ਇੱਕ ਤਾਂ ਆਪਾਂ ਜਾਂ ਬੈਠ ਜਾਈਏ ਜਾਂ ਲੰਗਰ ਤਿਆਰ ਹੋਇਆ ਆਪ ਜੀ ਛਕੀਏ ਜਾ ਕੇ, ਅਤੇ ਜਾਂ ਇੱਧਰ ਗੱਲਾਂ ਨਾ ਕਰੀਏ ਖਲੋ ਕੇ, ਸਤਿਗੁਰਾਂ ਦਾ ਸਤਿਕਾਰ ਹੀ ਰਹਿੰਦਾ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

cosa va a tener de finer y de ਕਰ ਲਓ ਫਿਰ ਬੀਬੀ ਨੂੰ ਕਹਿ ਦਿੰਦਾ ਔਰ ਇੱਕ ਵੀਕ ਹਾਂ ਸ਼ੁਰੂ ਕਰ।

0: ਕਹੋ ਨਾਨਕ ਤਾਂ ਕੀ ਨਿਰਮਲ
1: ਸੋਏ,
0: ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ,
1: ਜਬ ਇਹ ਜਾਣੇ ਮੈਂ ਕਿਛ ਕਰਤਾ,
0: ਤਬ ਲਗ ਜੋਨ

0: ਬਣਾਈ,
1: ਆਪਣੀ ਕੀਮਤ ਆਪੇ ਪਾਈ,
0: ਸਭ ਘੱਟ ਤਿਸਕੇ ਸਭ ਦਿਸਕੇ ਠਾਓ,
1: ਜਪ ਜਪ ਜੀਵੇ ਨਾਨਕ ਹਰ ਨਾਮ,
0: ਨਾਮ ਕੇ ਤਾਰੇ ਸਗਲੇ ਜੰਤਰ,
1: ਨਾਮ ਕੇ ਤਾਰੇ ਖਨ

0: ਕੇਸ਼ ਭਰਮ
1: ਸਹਿਜ ਗਿਆਨ ਭੁਲਿਆ ਨਾ ਜਾਈਏ,
0: ਨਾਨਕ ਐਸਾ ਗੁਰਪਦ ਭਾਗੀ ਪਾਈਏ,
1: ਸਫਲ ਦਰਸ਼ਨ ਪੇਖਤ ਪੁਨੀਤ,
0: ਪਾਸਲ ਚੰਗਤ ਨਿਰਮਲ ਰੀਤ,
1: ਭੇਟਕ ਸੰਗ ਰਾਮ ਗੁਣ ਰਵੇ,
0: ਪਾਰ ਬ੍ਰਹਮ ਕੀ ਦਰਗਹਿ ਗਵੇ,
1: ਸੁਣ ਕਰ ਬਚਨ ਕਰਨੇ ਆ।

0: ਕੀ ਕੀਮਤ ਕਿਨੇ ਨਾ ਪਾਈ
1: ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੇ ਸਿਮਰੇ
1: ਸਤ ਬਲਿਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਹਰ ਰਸ ਭਾਵੇ ਜਨ ਕੋਏ
0: ਅੰਮ੍ਰਿਤ ਪੀਵੇ।

0: ਜਨਮ ਜਨਮ ਕਹਿ ਤੂਟਾ ਗਾਂਡੇ
1: ਪੂਰੇ ਤਤੇ ਹੈ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਇਹੋ ਕਾਮ
0: ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਆਪਣਾ ਨਾਮ।

0: ਸਾਫਾ ਕਿਰਪਾ ਦਿਸ ਕਰ ਖੁੱਲਾ
1: ਸੰਤਨ ਦੁੱਖ ਪਾਏ ਤੇ ਦੁਖੀ
0: ਸੁਖ ਪਾਏ ਸਾਧਨ ਕੇ ਸੁਖੀ
1: ਏਕੀ ਪੀਰ ਪਛਾਨੈ
0: ਕੱਟ ਕੱਟ ਕੇ ਪਟ ਪਟ ਕੀ ਜਾਨੈ।

ठाकुर तुम भैरदास जियो पिंड सब तेरी तुम मात पिता हम बारक तेरी।

ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈਂ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ, ਮੁਰੀਦਾਂ, ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਦੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਦੇ ਚੜੇ ਤਾਨਾਰਿਆਂ ਨਾਲ ਚਰਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਜ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੇ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਹੋਟਿਆਂ ਦੀ ਯੋਟ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਚੌਪੇ ਜੀ ਕੇ ਪਾਠ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਅੱਖਰਵਾਦ ਘਾਟ ਭੁੱਲ ਚੁੱਕ ਮਾਫ਼ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ, ਅੰਮ੍ਰਿਤਮਈ ਬਾਣੀ ਦਾ ਪਹਾਉ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ, ਸਰਬੱਤ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਦੇ ਕਾਰਜ ਰਾਸ਼ ਕਰਨੇ, ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਅੱਜ ਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ, ਗੁਰਸਿੱਖ ਪਰਿਵਾਰਾਂ ਵੱਲੋਂ ਹੋਈ ਦਰ ਘਰ ਦੇ ਸੇਵਕ ਭੈਣ ਜੀ ਬਿਮਲਜੀਤ ਕੌਰ ਵੱਲੋਂ ਆਪਣੇ ਭਰਾਤਾ ਦਲਵੀਰ ਸਿੰਘ ਸੰਧੂ ਦੀ ਤੰਦਰੁਸਤੀ ਆਪ ਜੀ ਨੇ ਬਖਸ਼ਿਸ਼ ਕੀਤੀ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਸਤਿਗੁਰੂ ਜੀ ਰਹਿਮਤ ਕਰਨੀ, ਸੀਸ ਤੇ ਰਹਿਮਤਾਂ ਭਰੇ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨੀ, ਸਰਬਦਿਆਲ ਸਿੰਘ ਤੇ ਪਵਿੱਤਰ ਕੌਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਆਪ ਜੀ ਦੇ ਚਰਨ ਪਰਸੇ ਨੇ ਸਤਿਗੁਰੂ ਜੀ ਮਿਹਰ ਕਰਨੀ, ਦਰੋਂ ਕਰੋ ਨਾਮਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ, ਆਪ ਦੇ ਦਰ ਘਰ ਦੇ ਸੇਵਕ ਸਹਿਜਦੀਪ ਕੋਹਲੀ ਦੇ ਜਨਮਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸਤਿਗੁਰੂ ਜੀ ਮਿਹਰ ਕਰਨੀ, ਸੇਵਕਾਂ ਦੇ ਸਿਰ ਤੇ ਰਹਿਮਤਾਂ ਭਰੇ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ, ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਾਂ ਨੇ ਕੋ ਹੁਕਮ ਹੈ

ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਈ ਸੁੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਈ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾਥ ਦੀ ਰਾਖੀ ਕਰ ਆਪਣੇ

ਨਾਥ ਦੀ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੀਰਾ ਸਤਿਗੁਰ ਪੂਰੈ।

ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸ੍ਰੀ ਸਾਧ ਸਿੰਘ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਭ ਨੂੰ ਸੰਗਤਾਂ ਨੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੌਪੇ ਜੀ ਕੇ ਪਾਠ ਆਪ ਸਾਰਿਆਂ ਨੇ ਮਿਲ ਕੇ ਕੀਤੇ ਨੇ। ਆਪਾਂ ਸਾਰਿਆਂ ਨੇ ਸੰਗਤੀ ਰੂਪ ਦੇ ਵਿੱਚ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ, ਸਤਿਗੁਰੂ ਜੀ ਰਹਿਮਤ ਕਰਨ ਸਮੂਹ ਸੰਗਤਾਂ ਨੂੰ ਦਰੋਂ ਘਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮਦਾਨ, ਸਿੱਖੀ, ਸਿਦਕ ਪ੍ਰੋਸ਼ਾਦਾਨ, ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ। ਸੋ ਇੱਥੇ ਹੀ ਦੀਵਾਨ ਦੀ ਸਮਾਪਤੀ ਹੈ ਪੁੱਲਾਂ ਚੁੱਕਾਂ। ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ ਸਿਰਸਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਦਾ ਵੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ, ਕਹੁ ਨਾਨਕ ਭਜ ਹਰ ਮਨਾ ਜਿਹ ਵਿਦ ਜਲ ਕੋ ਮੀਨਾ। ਵਿਖਿਆ ਨ ਸਿਓ ਕਾਹੇ ਰਚਿਓ ਨਿਮਖ ਨਾ ਹੋਹੀ ਉਦਾਸ, ਕਹੁ ਨਾਨਕ ਭਜ ਹਰ ਮਨਾ ਪਰੇ ਨ ਜਮ ਕੀ ਫਾਸ। ਤਰਣ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤਾ, ਕਹੁ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤਾ।

ਧਨ ਦਾਦਾ ਸੰਪਤ ਸਗਲਾ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ।

हे मन साची मान पहे नासन दुर्मत हरन कल मैं हर को नाम

ਕਨ ਰਾ ਕਲਿਆਨਾ ਇਟ ਪੁੱਤਰ ਦੀਪਕ ਕੇ ਜਾਨਾ ਸਾਮਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾ ਵਰੀ ਤੈ ਪਾਛੇ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੌਂਡ ਕੁੰਭ ਹਮੀਰ ਕਸ਼ਟ ਮੇਘ ਰਾਗ ਵੈ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚੈ ਸੁਰ ਸੂਹ ਪੁਨ ਕੇਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟਿਓ ਜਲ ਧਾਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਾਦਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਛਲ ਤਿਹ ਲੋਏ ਜੀਓ। ਗੁਰਸ਼ਬਦ ਸੁਮਾਵੀ ਅਵਰਣਾ ਜਾਣੇ ਕੋਏ ਜੀਓ।

ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਹਰ ਭਾਇਆ ਸਤਿਗੁਰ ਬੋਲੇ ਆਰ ਮਿਲਿਆ ਪੁਰਖ ਸੁਜਾਨ ਜੀਉ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜੀਉ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਪਾਏ ਜੀਉ। ਸਭ ਪਵੇ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀ।

ਹਰ ਗ੍ਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤਕ ਬੇਨਤੀ ਹੈ, ਕਿਸੇ ਗੁਰਮੁਖ ਦੀਆਂ ਘਰ ਦੀਆਂ ਚਾਬੀਆਂ ਕੀਜ਼ ਲੋਸ ਹੋ ਗਈਆਂ, ਕਿਤੇ ਡਿੱਗ ਗਈਆਂ, ਜੇ ਕਿਸੇ ਵੀ ਗੁਰਮੁਖ ਨੂੰ ਮਿਲੀਆਂ ਹੋਣ ਤਾਂ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਪਹੁੰਚਾਉਣ ਦੀ ਕਿਰਪਾਲਤਾ ਕਰੋ, ਗ੍ਰੰਥੀ ਸਾਹਿਬਾਨ ਨੂੰ ਸੌਂਪ ਦਿਓ, ਕਿਉਂਕਿ ਪਰਿਵਾਰ ਨੂੰ ਜ਼ਰੂਰਤ ਹੈ ਚਾਬੀਆਂ ਦੀ, ਅਤੇ ਕਿਸੇ ਨੂੰ ਵੀ ਮਿਲੀਆਂ ਹੋਣ ਤਾਂ ਗੁਰਦੁਆਰਾ ਦੇ ਅੰਦਰ ਦਰਬਾਰ ਵਿੱਚ ਪਹੁੰਚਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।